FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਮੰਗਲਵਾਰ ਹੈ। ਸ਼ਕ ਸੰਵਤ 1948 ਦੇ ਆਸ਼ਾੜ ਮਹੀਨੇ ਦੀ 16 ਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 30 ਤਾਰੀਕ ਇਸ ਵੇਲੇ ਸਵੇਰ ਦੀ 5:56 ਹੋਏ ਨੇ। ਹੁਣ ਸਾਡੀ ਅੱਜ ਦੀ ਸਭਾ ਦਾ ਆਗਾਜ਼ ਹੁੰਦਾ। ਆਕਾਸ਼ਵਾਣੀ ਪਟਿਆਲਾ ਵੱਲੋਂ ਸਾਡੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ।

ਅੱਜ ਦੇ ਅੰਮ੍ਰਿਤਬਾਣੀ ਪ੍ਰੋਗਰਾਮ ਵਿੱਚ ਸ਼ਬਦ ਸਰਵਣ ਕਰਦੇ ਹਾਂ ਭਾਈ ਜਗਪ੍ਰੀਤ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ

ਹੁਣੇ ਆਪਾਂ ਸ਼ਬਦ ਸਰਵਣ ਕੀਤਾ। ਗਾਇਨਕਾਰ ਰਹੇ ਸਨ ਭਾਈ ਜਗਪ੍ਰੀਤ ਸਿੰਘ ਅਤੇ ਉਹਨਾਂ ਦਾ ਰਾਗੀ ਜਥਾ। ਪ੍ਰੋਗਰਾਮ ਅੰਮ੍ਰਿਤਬਾਣੀ ਸਰਵਣ ਕਰ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਇਸ ਪ੍ਰੋਗਰਾਮ ਵਿੱਚ ਹੁਣ ਹਨੂੰਮਾਨ ਚਾਲੀਸਾ ਸਰਵਣ ਕਰਦੇ ਹਾਂ। ਆਵਾਜ਼ ਵਿਪਿਨ ਸਚਦੇਵਾ ਦੀ।

ਹਨੂਮਾਨ ਚਾਲੀਸਾ। ਹੁਣੇ ਆਪਾਂ ਸਰਵਣ ਕਰ ਰਹੇ ਸੀ ਆਵਾਜ਼ ਵਿਪਿਨ ਸਚਦੇਵਾ ਦੀ। ਪ੍ਰੋਗਰਾਮ ਅੰਮ੍ਰਿਤਬਾਣੀ ਦੇ ਆਖਿਰ ਵਿੱਚ ਮਾਤਾ ਦੀ ਭੇਟ ਸਰਵਣ ਕਰਦੇ ਹਾਂ। ਆਵਾਜ਼ਾਂ ਕਵਿਤਾ ਪੌੜਵਾਲ ਦੀ, ਸਾਥੀਆਂ ਦੀਆਂ।

ਹੁਣੇ ਆਪਾਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਅੰਮ੍ਰਿਤ ਬਾਣੀ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 ਮੈਗਾਹਰਟਸ 'ਤੇ। 6:30 ਹੋਣ ਵਾਲੇ ਨੇ ਇਸ ਵੇਲੇ ਸਵੇਰ ਦੀ

ਹੁਣ ਚੱਲਦੇ ਹਾਂ ਸਾਡੇ ਜਲੰਧਰ ਕੇਂਦਰ, ਜਿੱਥੋਂ ਪਹਿਲਾਂ ਤੁਸੀਂ ਸੁਣੋਗੇ ਪ੍ਰੋਗਰਾਮ ਖੇਤੀਬਾੜੀ, ਅਤੇ ਉਸ ਤੋਂ ਬਾਅਦ ਸਰਵਣ ਕਰਾਂਗੇ ਮਾਨਸ ਗਾਨ, ਅਤੇ 6:50 'ਤੇ ਅਸੀਂ ਮੁੜ ਹਾਜ਼ਰ ਹੋਵਾਂਗੇ ਪ੍ਰੋਗਰਾਮ ਨਵੀਂ ਸਵੇਰ ਲੈ ਕੇ। ਕੁਝ ਪਲ ਕਰੋ ਉਡੀਕ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ, ਸ਼ੁਕਰ ਮਾਲਕ ਦਾ। ਦੇਖੋ, ਖੇਤੀਬਾੜੀ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਗੰਭੀਰ ਚੀਜ਼ ਸੋਚਣ ਵਾਲੀ ਆ, ਉਹ ਹੈ ਖੇਤੀ ਖਰਚਾ। ਖੇਤੀ ਖਰਚਾ ਸਾਡਾ ਹਮੇਸ਼ਾ ਅਸੀਂ ਦੇਖਦੇ ਹਾਂ ਕਿ ਉੱਪਰ ਦੀ ਜਾ ਰਿਹਾ ਹੈ। ਇਸ ਕਰਕੇ ਇਹਦੇ 'ਚ ਤਵੱਜੋ ਦੇਣ ਦੀ ਲੋੜ ਹੈ। ਜੇ ਸਾਨੂੰ ਸਰਕਾਰ ਕਰਜ਼ ਦੀਆਂ ਸਹੂਲਤਾਂ ਦਿੰਦੀ ਹੈ, ਸਬਸਿਡੀਆਂ ਦਿੰਦੀ ਹੈ, ਇਹਦਾ ਮਤਲਬ ਇਹ ਨਹੀਂ ਕਿ ਕਰਜ਼ਾ ਜ਼ਰੂਰ ਹੀ ਲੈਣਾ ਹੈ। ਜੇ ਲੋੜ ਹੈ, ਜਿਸ ਕੰਮ ਲਈ ਲੋੜ ਹੈ, ਉਹਦੇ ਲਈ ਤਾਂ ਕਰਜ਼ਾ ਲੈਣਾ ਕੋਈ ਮਤਲਬ ਮਾੜੀ ਗੱਲ ਨਹੀਂ ਹੈ। ਪਰ ਅੱਜ ਸੰਧੂ ਸਾਹਿਬ ਫਿਕਰ ਇਸ ਗੱਲ ਦੀ ਹੈ ਕਿ ਜਿਹੜੇ ਕੰਮ ਲਈ ਸਾਨੂੰ ਪੈਸੇ ਦੀ ਜ਼ਰੂਰਤ ਹੁੰਦੀ, ਅਸੀਂ ਉਸ ਕੰਮ ਲਈ ਪੈਸੇ ਨਹੀਂ ਲੈਂਦੇ, ਉਹਦੀ ਦੁਰਵਰਤੋਂ ਕਰਦੇ ਹਾਂ,
1: ਜਾਂ ਕਿਸੇ ਹੋਰ ਪਾਸੇ ਵਰਤ ਲੈਂਦੇ
0: ਹਾਂ, ਉਸ ਹੋਰ ਪਾਸੇ ਵਰਤ ਲੈਂਦੇ ਹਾਂ। ਸੋ ਇਹ ਜਿਹੜੀ ਚੀਜ਼ ਹੈ, ਕਿਤੇ ਨਾ ਕਿਤੇ ਕਿਸਾਨੀ ਦੇ ਹਿੱਸੇ ਜਿਹੜੀ ਮਾੜੀ ਚੀਜ਼ ਹੈ, ਕਿਉਂਕਿ ਫਿਰ ਕਿਸ਼ਤਾਂ ਨਹੀਂ ਲਹਿੰਦੀਆਂ, ਕਰਜ਼ਾ ਵਾਪਸੀ ਨਹੀਂ ਹੁੰਦੀ, ਅਤੇ ਫਿਰ ਜ਼ਿਮੀਂਦਾਰ ਜਿਹੜਾ ਹੈ ਕਰਸਾ ਦੇ ਵਿੱਚ ਔਖੀ ਘੜੀ ਚੱਲਿਆ ਜਾਂਦਾ ਹੈ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਰਜ਼ਾ ਇੱਕ ਜਿੱਦਾਂ ਆਪਾਂ ਸਿਆਣੇ ਕਹਿੰਦੇ ਮਿੱਠਾ ਜ਼ਹਿਰ ਹੈ। ਲਓ ਜਿੰਨੀ ਲੋੜ ਹੈ, ਜਿਸ ਕੰਮ ਲਈ ਲੋੜ ਹੈ, ਨਹੀਂ ਤਾਂ ਗੁਰੇਜ਼ ਪਰਹੇਜ਼ ਕਰਨਾ ਬਿਹਤਰ ਰਹਿੰਦਾ ਹੈ।
1: ਖਾਸ ਕਰਕੇ ਦੇਖੋ ਨਾਲ ਕਰਜ਼ੇ ਨਾਲ ਰਾਮ ਜੀ, ਕਿ ਵਾਧੂ ਦੀ ਖੇਤੀ ਮਸ਼ੀਨਰੀ ਖਰੀਦਣਾ ਵੀ ਇੱਕ ਤਰ੍ਹਾਂ ਦਾ ਬੋਝ ਹੀ ਹੈ।
0: ਇਹ ਕਰਜ਼ਾ ਚੜਾਉਣ ਦਾ ਇਹੀ ਕਾਰਨ, ਵੱਡਾ ਕਾਰਨ ਤਾਂ ਪੰਜਾਬ ਦੇ ਵਿੱਚ
1: ਕਹੀਏ ਕਿ ਹਰ ਪਾਸ ਹਰ ਮਸ਼ੀਨਰੀ ਮੇਰੇ ਕੋਲ ਹੋਵੇ, ਇਹ ਨਾ ਤਾਂ ਸੰਭਵ ਹੈ ਅਤੇ ਨਾ ਹੀ ਫਾਇਦੇਮੰਦ ਹੈ।
0: ਫਾਇਦੇਮੰਦ
1: ਕੁਛ ਮਸ਼ੀਨਰੀ ਜਿਹੜੀ ਦੇਖੋ ਆਪਾਂ ਲੈ ਸਕਦੇ ਹਾਂ, ਜਿਹੜੀ ਕਿ ਸਾਨੂੰ ਪਤਾ ਵੀ 12 ਮਹੀਨੇ 30 ਦਿਨ ਕੰਮ ਆਉਣੀ ਹੈ, ਅਤੇ ਜਿਹੜੀ ਸਾਲ ਛਮਾਈ ਕੰਮ ਆਉਣੀ ਹੈ, ਕੋਈ ਮਹੀਨੇ 2 ਮਹੀਨੇ ਚੱਲਣੀ ਹੈ, ਜੇ ਉਹ ਕਿਰਾਏ 'ਤੇ ਮਿਲ ਜਾਏ ਤਾਂ ਉਹ ਚੰਗੀ ਗੱਲ ਆ, ਬਜਾਏ ਕਿ ਉਹਨੂੰ ਆਪਣੇ ਖਰੀਦਣ ਦੇ।
0: ਦੇਖੋ ਜੋਤ ਦੇ ਲਿਹਾਜ਼ ਨਾਲ ਪਹਿਲਾਂ ਤਾਂ ਇਹ ਦੇਖੋ ਕਿ ਮੇਰੇ ਕੋਲ ਜੋਤ ਕਿੰਨੀ ਹੈ, ਮੇਰੇ ਕੋਲ ਕੰਮ ਕਿੰਨਾ ਹੈ, ਇੱਕ ਸਾਲ ਦੇ ਵਿੱਚ ਮਸ਼ੀਨਰੀ ਤੋਂ ਮੈਂ ਕੰਮ ਕਿੰਨਾ ਲੈਣਾ ਹੈ। ਜੇ ਤਾਂ ਤੁਹਾਡੇ ਕੋਲ ਉਸ ਲਿਹਾਜ਼ ਨਾਲ ਹਿਸਾਬ ਕਿਤਾਬ ਨਾਲ ਕੰਮ ਹੈ, ਫਿਰ ਤਾਂ ਮਸ਼ੀਨਰੀ ਖਰੀਦੋ। ਨਹੀਂ ਤਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ, ਕਿਉਂਕਿ ਡਰਿੱਲਾਂ ਤੋਂ ਲੈ ਕੇ ਆਪਾਂ ਦੇਖਦੇ ਹਾਂ ਕਿ ਮਸ਼ੀਨੀਕਰਨ ਤਾਂ ਹਰ ਪਾਸੇ ਹੈ, ਮਸ਼ੀਨਾਂ ਦੀ ਖੇਤੀ ਹੈ, ਅਤੇ ਸਾਰੀਆਂ ਮਸ਼ੀਨਾਂ ਜੇ ਤੁਸੀਂ ਘਰੇ ਇਕੱਠੀਆਂ ਕਰਕੇ ਰੱਖ ਲਓ, ਉਹ ਕੋਈ ਸਿਆਣਪ ਨਹੀਂ ਹੈ। ਕਿਉਂਕਿ ਅੱਜ ਸਾਡੇ ਕੋਲ ਖੇਤੀ ਸੰਦ ਬੈਂਕ ਵੀ ਹੈ, ਬਹੁਤ ਸਾਰੀਆਂ ਐਸੀਆਂ ਸੁਵਿਧਾਵਾਂ ਆ ਗਈਆਂ, ਜਿਹੜਾ ਕੰਮ ਅਸੀਂ ਕਿਰਾਏ 'ਤੇ ਕਰਾ ਕੇ ਸਾਡਾ ਸਰ ਸਕਦਾ ਹੈ, ਉਹਦੇ ਲਈ ਮਸ਼ੀਨਰੀ ਸਾਨੂੰ ਲੈਣੀ ਕੋਈ ਬਹੁਤੀ ਵਧੀਆ ਚੀਜ਼ ਨਹੀਂ ਹੈ।
1: ਨਾ ਖਾਸ ਕਰਕੇ ਮਹਿੰਗੀ,
0: ਹਾਂ
1: ਕਈ ਮਸ਼ੀਨਰੀ ਤਾਂ ਬਹੁਤ ਮਹਿੰਗੀਆਂ ਹੋਣੀਆਂ ਰਾਮ ਜੀ।
0: ਆਹੋ ਜੀ,
1: ਇਸ ਕਰਕੇ ਜੇ ਉਹ ਅਸੀਂ ਇਕੱਠੇ ਹੋ ਕੇ ਲੈ ਲਓ, ਜਿੱਦਾਂ ਹੁਣ ਆਪਣੇ ਸੁਸਾਇਟੀ ਬਣਾਈ ਹੈ ਪਿੰਡ 'ਚ, ਜੇ ਉਹ ਲੈ ਲਵੇ
0: ਬਿਲਕੁਲ,
1: ਅਤੇ ਅਸੀਂ ਬੜੇ ਵਧੀਆ ਤਰੀਕੇ ਨਾਲ ਉਹਨੂੰ ਆਪਾਂ ਜਿਹੜਾ ਹੈ ਸਮੇਂ ਸਮੇਂ 'ਤੇ ਇਸਤੇਮਾਲ ਕਰ ਸਕਦੇ ਹਾਂ, ਅਤੇ ਸਾਨੂੰ ਫਾਇਦੇਮੰਦ ਵੀ ਰਹੇਗੀ, ਉਹ ਜੀ
0: ਰਹੇਗੀ ਜੀ ਰਹੇਗੀ। ਦੂਸਰਾ ਜਿਹੜਾ ਸੰਧੂ ਸਾਹਿਬ ਜ਼ਿਕਰ ਇਹ ਵੀ ਕਰਨਾ ਹੈ ਕਿ ਦੇਖੋ ਖੇਤੀ ਮਸ਼ੀਨਰੀ ਲੈਣੀ ਜਾਂ ਖੇਤੀ ਮਸ਼ੀਨਰੀ ਨੂੰ ਅੱਗੋਂ ਬਣਾ ਤਾਂ ਲੈਂਦੇ ਹਾਂ, ਉਹਦੀ ਸਾਂਭ ਸੰਭਾਲ ਦੇ ਵਿੱਚ ਬੜੀ ਉਹ ਹੈ ਕਿ ਅੱਜ ਸੰਦ ਘਰਾਂ ਦੇ ਵਿੱਚ ਲਿਆ ਕੇ ਖੜੇ ਕੀਤੇ ਆ, ਮੁੜ ਕੇ ਕੋਈ ਇਹ ਨਹੀਂ ਦੇਖਦਾ ਵੀ ਮੀਂਹ ਕਣੀ ਪੈ ਰਹੀ ਹੈ ਇਹਦੇ ਉੱਤੇ, ਇਹਦੇ ਸਾਫ਼ ਸਫਾਈ ਦਾ ਧਿਆਨ ਵੀ ਰੱਖਣਾ ਹੈ ਕਿ ਨਹੀਂ ਰੱਖਣਾ ਹੈ। ਕਿਉਂਕਿ ਖੇਤੀ ਦੇ ਵਿੱਚ ਮਸ਼ੀਨ ਕੋਈ ਵੀ ਸਸਤੀ ਨਹੀਂ, ਡਰਿੱਲ ਮਸ਼ੀਨਾਂ ਵੀ ਬਹੁਤ ਮਹਿੰਗੀਆਂ ਨੇ, ਟਰੈਟ ਤਾਂ ਦੇਖੋ ਤੁਸੀਂ ਦੇਖੋ ਸਭ ਤੋਂ ਮਸ਼ੀਨਰੀ ਦਾ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਮੂਹਰੀ ਬੰਦਾ ਆ,
1: ਜਿਹਨੇ ਸਾਰੀ ਚਲਾਉਣੀ ਹੈ,
0: ਸਾਰੀ ਚਲਾਉਣੀ ਹੈ। ਸੋ ਇਸ ਕਰਕੇ ਸਾਰੀ ਮਸ਼ੀਨਰੀ ਦੀ ਸਾਂਭ ਸੰਭਾਲ ਜਿਹੜੀ ਹੈ ਵਰਤੋਂ ਤੋਂ ਪਹਿਲੋਂ ਅਤੇ ਵਰਤੋਂ ਤੋਂ ਬਾਅਦ ਬਹੁਤ ਜ਼ਰੂਰੀ ਹੈ। ਇੱਕ ਤਾਂ ਇਹੀ ਹੈ ਕਿ ਜਿੱਦਾਂ ਆਪਾਂ ਖੇਤੀ ਮਸ਼ੀਨਰੀ ਦੇ ਵਿੱਚ ਪਹਿਲਾ ਮੰਤਰ ਤਾਂ ਇਹੀ ਆ ਜਾਂਦਾ ਵੀ ਜੇ ਤੁਸੀਂ ਅਣਜਾਣ ਬੰਦੇ ਦੇ ਕੋਲ ਮਸ਼ੀਨਰੀ ਦੇਤੀ, ਚਾਹੇ ਉਹ ਡਰਿੱਲ ਮਸ਼ੀਨ ਹੈ, ਚਾਹੇ ਉਹ ਆਪਣਾ ਕੋਈ ਵੀ ਖੇਤੀ ਦਾ ਯੰਤਰ ਹੈ, ਅਤੇ ਉਹਦਾ ਨਾਸ ਤਾਂ ਵੱਜਣਾ ਹੀ ਵੱਜਣਾ ਹੈ। ਸੋ ਇਸ ਕਰਕੇ ਜਿਹੜਾ ਨਿਪੁੰਨ ਬੰਦਾ ਹੈ, ਕੰਮ ਹੈ, ਜਿੱਦਾਂ ਹੁਣ ਟਰੈਟ ਚਲਾਉਣ ਦੀ ਆਪਾਂ ਗੱਲ ਕਰਦੇ ਹਾਂ, ਜਿਹੜੇ ਬੰਦੇ ਨੂੰ ਟਰੈਟ ਦੀ ਜਾਣਕਾਰੀ ਹੈ, ਚਲਾਉਣਾ ਆਉਂਦਾ ਹੈ, ਉਸ ਬੰਦੇ ਨੂੰ ਹੀ ਟਰੈਟ ਦੇ ਉੱਤੇ ਬਿਠਾਉਣਾ ਚਾਹੀਦਾ ਹੈ। ਐਵੇਂ ਜੇ ਹਰ ਇੱਕ ਨੂੰ ਕਹੋ ਵੀ ਦੇ ਆਓ 4 ਗੇੜੇ, ਤੂੰ ਵੀ ਦੇ ਆ 4 ਗੇੜੇ, ਇਹਦੇ ਨਾਲ ਟਰੈਟ ਦੀ ਜਾ ਜਾਂਦੀ ਹੋ ਜਾਂਦੀ ਹੈ।
1: ਹੋ ਜਾਂਦੀ ਹੈ ਜੀ। ਹੁਣ ਦੇਖੋ ਹਰ ਚੀਜ਼ ਦਾ ਹਿਸਾਬ ਤਾਂ ਹੁੰਦਾ ਵੀ ਕਲੱਚ ਆ, ਬ੍ਰੇਕ ਆ, ਰੇਸ ਆ। ਹੁਣ ਅਣਜਾਣ ਜਿਹੜਾ ਬੰਦਾ ਜਾਣਕਾਰ ਆ, ਉਹਨੂੰ ਪਤਾ ਹੈ ਵੀ ਮੈਂ ਕਿਸ ਹਿਸਾਬ ਨਾਲ ਇਹਦੀ ਵਰਤੋਂ ਕਰਨੀ ਹੈ।
0: ਜਾਣਕਾਰ ਬੰਦੇ ਨੂੰ ਸਾਨੂੰ ਸਭ ਇਹ ਪਤਾ ਲੱਗ ਜਾਂਦਾ ਨਾ ਕਿ ਦੇਖੋ ਮਸ਼ੀਨਰੀ ਮੂੰਹੋਂ ਬੋਲਦੀ ਹੈ। ਜੇ ਕਿਤੇ ਕੋਈ ਸਮੱਸਿਆ ਲੱਗਦੀ ਹੈ ਕਿ ਯਾਰ ਥੋੜ੍ਹੀ ਜਿਹੀ ਸਮੱਸਿਆ ਆ ਰਹੀ ਹੈ, ਤਾਂ ਜਾਣਕਾਰ ਬੰਦਾ ਤਾਂ ਫੜ ਲੂਗਾ, ਉਸੇ ਟਾਈਮ ਮਿਸਤਰੀ ਕੋਲ ਲੈ ਜਾਊਗਾ, ਦਿਖਾ ਲੂਗਾ, ਨੁਕਸ ਫੜਿਆ ਜਾਊਗਾ। ਨਹੀਂ ਤਾਂ ਤੁਸੀਂ ਇਹ ਦੇਖ ਲਓ ਵੀ ਮਸ਼ੀਨਰੀ ਇੱਕ ਵਾਰੀ ਜੋ ਟਰੈਟ ਹੁਣ ਵੱਡੀਆਂ ਮਸ਼ੀਨਰੀਆਂ ਖੁੱਲਦੀਆਂ ਨੇ ਤਾਂ ਪੈਸਾ ਥੋੜ੍ਹਾ ਖਾਂਦੀਆਂ ਕਿਤੇ।
1: ਬਹੁਤ ਲੱਗਦਾ ਹੈ ਜੀ। ਹੁਣ ਦੇਖੋ ਇੱਕ ਗੱਲ ਹੋਰ ਵੀ ਰੁੜੀਆ ਰਾਮ ਜੀ, ਕਿ ਛੋਟੀ ਛੋਟੀ ਗੱਲ ਨੇ ਕਿ ਜੇ ਹੁਣ ਟਰੈਕਟਰ ਦੀ ਬੈਟਰੀ ਲੈ ਲਓ, ਤੁਹਾਡੀ ਪੂਰੇ ਤਰੀਕੇ ਨਾਲ ਵਧੀਆ ਹੋਣੀ ਚਾਹੀਦੀ ਹੈ, ਵੀ
0: ਹਾਂ
1: ਸੈਲਫ ਮਾਰੋ ਸਟਾਰਟ ਹੋ ਜੇ, ਉਹਦੇ ਵਿੱਚੋਂ ਕੋਈ ਚੀਜ਼ ਰਿਸਦੀ ਨਾ ਹੋਵੇ, ਨਹੀਂ ਤਾਂ ਉਹ ਜਿਹੜੀ ਕਿਤੇ ਪੈਂਦੀ ਰਹਿੰਦੀ ਹੈ ਉਹ ਤੇ ਫਿਰ ਧੂਲ ਮਿੱਟੀ ਪੈ ਕੇ ਦੂਸਰੇ ਪੁਰਜੇ ਨੂੰ ਵੀ ਖਰਾਬ ਕਰਦੀ ਹੈ।
0: ਆਓ ਜੀ ਦੇਖੋ ਹੁਣ ਏਅਰ ਕਲੀਨਰ ਦੀ ਗੱਲ ਆਪਾਂ ਕਰਦੇ ਹਾਂ, ਉਹਦੀ ਸਾਫ਼ ਸਫਾਈ ਹੈ,
1: ਹਾਂ
0: ਰੇਡੀਏਟਰ ਦੀ ਗੱਲ ਕਰਦੇ ਹਾਂ ਜਿੱਥੋਂ ਸਾਹ ਆਉਣਾ ਸਾਡੀ ਮਸ਼ੀਨਰੀ ਨੂੰ,
1: ਹਾਂ
0: ਫਿਰ ਥੱਲੇ ਤੇਲ ਦਾ ਸਾਨੂੰ ਲੈਵਲ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਕਿੰਨੇ ਕੁ ਟੱਕ ਤੇਲ ਹੈ ਕਿ ਨਹੀਂ ਹੈ, ਇੱਦਾਂ ਹੀ ਸੈਲਫ ਮਾਰ ਕੇ ਜਿੱਦਾਂ ਹੈ ਸਿੱਧੇ ਚਲਾਈ ਚੱਲੀਏ ਅਤੇ ਉਹਦੇ ਨਾਲ ਫਿਰ ਜਿਹੜਾ ਹੈ ਸਾਡਾ ਮਸ਼ੀਨਰੀ ਦਾ ਖਰਾਬ ਤਾਂ ਹੋਣਾ ਤੈਅ ਹੈ।
1: ਬਿਲਕੁਲ
0: ਜੀ, ਇਸੇ ਤਰ੍ਹਾਂ ਆਪਾਂ ਜੇ ਗੱਲ ਕਰੀਏ, ਕਿਉਂਕਿ ਹੁਣ ਲੇਜ਼ਰ ਲੈਵਲਰ ਵੀ ਹੈ ਸਾਡੇ ਕੋਲ, ਡਰਿੱਲਾਂ ਵੀ ਹੈ, ਕੰਬਾਈਨਾਂ ਵੀ ਹੈ, ਦੇਖੋ ਕੰਬਾਈਨ ਕਿੱਡੀ ਵੱਡੀ ਮਸ਼ੀਨਰੀ ਹੈ ਕਿ ਨਹੀਂ। ਸੋ ਇਸ ਕਰਕੇ ਇੱਕ ਤਾਂ ਸੰਧੂ ਸਾਹਿਬ ਸਭ ਤੋਂ ਵੱਡੀ ਚੀਜ਼ ਤਾਂ ਇਹੀ ਹੈ ਕਿ ਜੇ ਖੇਤੀ ਮਸ਼ੀਨਰੀ ਲਈ ਹੈ ਭਾਈ, ਉਹਨੂੰ ਮਸ਼ੀਨਰੀ ਨੂੰ ਸਾਂਭਣ ਦਾ ਤੁਹਾਡੇ ਕੋਲ ਸਾਧਨ ਜ਼ਰੂਰ ਹੋਣਾ ਚਾਹੀਦਾ, ਸ਼ੈੱਡ ਤੁਹਾਨੂੰ ਉਸ ਲਿਹਾਜ਼ ਨਾਲ ਬਣਾਉਣੇ ਚਾਹੀਦੇ ਹੈ। ਇਹ ਨਹੀਂ ਵੀ ਤੁਸੀਂ ਲੱਖਾਂ ਦੀ ਮਸ਼ੀਨਰੀ ਲਿਆ ਕੇ ਅਤੇ ਬਾਹਰ ਹੀ ਖੜੀ ਹੈ ਅਤੇ ਉਹ ਮਸ਼ੀਨਰੀ ਦਾ ਫਿਰ ਦੇਖੋ ਮੀਂਹ ਕਣੀ ਅਤੇ ਹੈ ਜੀ ਮੌਸਮ ਦਾ, ਗਰਮੀ ਹੈ ਸਰਦੀ ਹੈ, ਹਰ ਮੌਸਮ ਨੇ ਮਸ਼ੀਨਰੀ 'ਤੇ ਵੀ ਅਸਰ
1: ਪਾਉਣਾ ਜੀ। ਜੰਗਾਲ ਲੱਗ ਗਿਆ ਅਤੇ ਕੋਈ ਪੁਰਜਾ ਖਰਾਬ ਹੋ ਜੂ ਅਤੇ ਫਿਰ ਜਦੋਂ ਲੋੜ ਪੈਣੀ ਉਹਨੇ ਕੰਮ ਨਹੀਂ ਦੇਣਾ, ਫਿਰ ਉਹਦੀ ਰਿਪੇਅਰ ਕਰਾਓ। ਇਸ ਕਰਕੇ ਸੰਭਾਲ ਕਰੀਏ ਕਿ ਜੇ ਚੀਜ਼

0: ਨਾ ਵੀ ਤੇ ਉਹ
1: ਕਿਉਂਕਿ ਦੇਖੋ
0: ਖਰਾਬ।
1: ਹੁਣ ਜਿਹੜੀਆਂ ਡਰਿੱਲਾਂ ਨੇ ਕਈ ਚੀਜ਼ਾਂ ਹੁੰਦੀਆਂ ਨਾ
0: ਹਾਂ
1: ਕਿ ਤਵੀਆਂ ਨੇ ਕੋਈ ਸਾਲ 6 ਮਹੀਨੇ ਬਾਅਦ ਹੀ ਕੰਮ ਆਉਣੀਆਂ ਨੇ, ਤੇ ਉਹਨੂੰ ਕਹਿੰਦਾ ਚਲੋ ਟਾਇਰਾਂ ਉੱਪਰ ਕਰ ਦਿਓ
0: ਹਾਂ
1: ਤਾਂ ਉਸ ਤਰ੍ਹਾਂ ਵਧੀਆ ਪਈ ਰਹਿੰਦੀ
0: ਪਈ
1: ਹੈਗੀ
0: ਪਈ ਰਹਿੰਦੀ ਆ
1: ਬਜਾਏ
0: ਪਈ।
1: ਕਿ ਜ਼ਮੀਨ ਦੇ ਨਾਲ ਲੱਗੀ ਰਹੂਗੀ
0: ਆ ਜੀ ਹੁਣ
1: ਤੇ ਕਈ।
0: ਸੁਹਾਗਾ ਹੈ ਤੁਸੀਂ ਦੇਖ ਲਓ
1: ਹਾਂ
0: ਵੀ ਜੀ ਸੁਹਾਗਾ ਵੀ ਟਾਈਮ ਸਿਰ ਜੇ ਸੁਹਾਗਾ ਵੀ ਮੰਗਿਆ ਨਹੀਂ ਮਿਲਦਾ। ਆਮ ਤੌਰ ਤੇ ਅਸੀਂ ਕੀ ਕਰਦੇ ਆ ਵੀ ਜਿੱਥੇ ਦੇਖਿਆ ਸੁਹਾਗਾ ਸਿੜਦਾ ਹੈ ਨਾ,
1: ਹਾਂ ਖੇਤਾਂ ਕਈ ਵਾਰ ਪਿਆ ਰਹਿੰਦਾ ਜੀ,
0: ਖੇਤਾਂ 'ਚ ਪਿਆ ਰਹਿੰਦਾ 3-3 ਮਹੀਨੇ 4-4 ਮਹੀਨੇ ਪਿਆ ਰਹਿੰਦਾ ਤੇ ਮੁੜ ਕੇ ਜਗਾ ਉਹਨੂੰ ਸਿਉਂਕ ਲੱਗ
1: ਸਿਉਂਕ ਲੱਗ
0: ਜਾਂਦੀ
1: ਜਾਂਦੀ ਆ
0: ਹੈ ਕਿ ਨਹੀਂ।
1: ਹਾਂ
0: ਸੋ ਇਹ ਸਾਂਭ ਸੰਭਾਲ ਖੇਤੀ ਮਸ਼ੀਨਰੀ ਦੀ ਸਾਡੇ ਲਈ ਬਹੁਤ ਜ਼ਰੂਰੀ ਹੈ, ਔਰ ਟਾਈਮ ਸਿਰ ਖੇਤੀ ਮਸ਼ੀਨਰੀ ਨੂੰ ਵਰਤੋਂ ਤੋਂ ਪਹਿਲਾਂ ਤੇ ਵਰਤੋਂ ਤੋਂ ਬਾਅਦ ਦੋਨਾਂ ਪੱਖਾਂ ਦੇ ਉੱਤੇ ਹੀ ਉਹਦੀ ਜਾਂਚ ਪੜਤਾਲ ਸਾਨੂੰ ਕਰਾਉਣੀ। ਜਿੱਥੇ ਕੋਈ ਗਰੀਸ ਦੇਣਾ ਹੈ ਗਰੀਸ ਦਿਓ, ਜਿੱਥੇ ਕੋਈ ਤੇਲ ਦੀ ਜ਼ਰੂਰਤ ਹੈ ਤੇਲ ਦਿਓ। ਬਾਕੀ ਵੱਡੀ ਗੱਲ ਇਹੀ ਹੈ ਸੰਧੂ ਸਾਹਿਬ ਕਿ ਖੇਤੀ ਮਸ਼ੀਨਰੀ ਨੂੰ ਖਰੀਦਣ ਵੇਲੇ ਹੀ ਸਾਨੂੰ ਇਹ ਚੀਜ਼ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਉਹੀ ਮਸ਼ੀਨ ਮੈਂ ਖਰੀਦਾਂ, ਉਹੀ ਮਸ਼ੀਨਰੀ ਘਰ ਦੇ ਵਿੱਚ ਲੈ ਕੇ ਆਵਾਂ ਜਿਹਦੇ ਬਿਨਾਂ ਮੇਰਾ ਸਰਦਾ ਨਹੀਂ।
1: ਅੱਛਾ ਟਾਇਰਾਂ 'ਚ ਹਵਾ ਦਾ ਵੀ ਬੜਾ ਮਹੱਤਵਪੂਰਨ,
0: ਬੜਾ ਮਹੱਤਵ ਹੈ ਜੀ, ਬੜਾ ਮਹੱਤਵ ਹੈ।
1: ਪੂਰੀ ਆਪਾਂ ਧਿਆਨ ਰੱਖੀਏ, ਜੇ
0: ਹਾਂ
1: ਥੋੜ੍ਹਾ ਬਹੁਤਾ ਘੱਟ ਜਾਏ ਤਾਂ ਇਹਦਾ ਵੀ ਅਸਰ ਪੈਂਦਾ, ਉਹਦੀ ਜਿਹੜੀ ਨਾ ਆਪਾਂ ਕੰਮ ਕਰਦੀ ਜਿਹੜੀ ਕਾਰਜ ਕੁਸ਼ਲਤਾ ਹੁੰਦੀ ਹੈ
0: ਹਾਂ
1: ਉਹ 'ਤੇ ਅਸਰ ਪੈਂਦਾ
0: ਪੈਂਦਾ ਜੀ, ਪੈਂਦਾ ਹਰ ਚੀਜ਼ ਦਾ ਅਸਰ ਪੈਂਦਾ ਹੈ। ਗੱਲ ਫਿਰ ਉੱਥੇ ਸੰਧੂ ਸਾਹਿਬ ਆ ਜਾਂਦੀ ਹੈ ਕਿ ਜਾਣਕਾਰ ਖੇਤੀ ਦੇ ਵਿੱਚ, ਅੱਜ ਆਪਾਂ ਇਸੇ ਕਰਕੇ ਤਾਂ ਕਹਿੰਦੇ ਹਾਂ ਕਿ ਖੇਤੀ ਵਿਗਿਆਨ ਦੀ ਖੇਤੀ ਹੁਣ ਹੈ ਕਿ ਨਹੀਂ, ਸਾਇੰਸ ਦੀ ਖੇਤੀ ਰਹਿ ਗਈ, ਅਤੇ ਇਹਦੇ 'ਚ ਇਹੀ ਨਹੀਂ ਹੈ ਕਿ ਹਰ ਬੰਦਾ ਟਰੈਟ ਵਾਹੀ ਕਰ ਲਊਗਾ, ਹਰ ਬੰਦੇ ਨੂੰ ਗਿਆਨ, ਜਿਹਨੂੰ ਗਿਆਨ ਹੋਊਗਾ ਉਹੀ ਬੰਦਾ ਕੰਮ ਸਹੀ ਕਰੂਗਾ। ਸੋ ਇਸ ਕਰਕੇ ਹੁਣ ਖੇਤੀ ਗਿਆਨ, ਕਿਉਂਕਿ ਖੇਤੀਬਾੜੀ ਯੂਨੀਵਰਸਿਟੀ ਸਾਡੇ ਕੋਲ, ਮਹਿਕਮਾ ਜ਼ਰਾਇਤ ਹੋਰ ਵੀ ਮਹਿਕਮੇ ਹੈ, ਵੱਖ ਵੱਖ ਤਰ੍ਹਾਂ ਦੀਆਂ ਟ੍ਰੇਨਿੰਗਾਂ ਲਾਉਂਦੇ ਹੈ, ਤੁਹਾਨੂੰ ਟਰੈਕਟਰ ਦੇ ਬਾਰੇ ਵੀ ਦੱਸ ਦਿੰਦੇ ਸਾਰਾ ਕੁਝ, ਮਸ਼ੀਨਰੀ ਦੇ ਬਾਰੇ ਵੀ ਤੁਹਾਨੂੰ ਸਾਰਾ ਕੁਝ ਪਤਾ,
1: ਮੈਨੂਅਲ ਨਾਲ ਮਿਲਦਾ ਟਰੈਕਟਰ ਦੇ
0: ਹੈ ਕਿ ਨਹੀਂ,
1: ਉਹ ਪੜ੍ਹਿਆ ਜਾ ਸਕਦਾ,
0: ਹਾਂ
1: ਉਹ 'ਚ ਲਿਖਿਆ ਹੁੰਦਾ ਕਦੋਂ ਕਿਹੜਾ ਕੰਮ ਕਰਨਾ
0: ਕਰਨਾ,
1: ਕਦੋਂ ਸਰਵਿਸ ਕਰਾਉਣੀ ਹੈ ਇਹਦੀ।
0: ਬਿਲਕੁਲ, ਚਲੀਏ ਫਿਰ ਆਪਾਂ।
1: ਜੈ ਹਿੰਦ ਜੀ,
0: ਜੈ ਹਿੰਦ ਜੀ।

0: ਹੁਣੇ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸਰਵਨ ਕਰਦੇ ਹਾਂ ਰਾਮਚਰਿਤ ਮਾਨਸ ਚੋਂ ਲਿਆ ਲੜੀਵਾਰ ਪਾਠ ਮਾਨਸ ਗਾਨ। ਅੱਜ ਤੁਸੀਂ ਇਸ ਦੀ 120ਵੀਂ ਲੜੀ ਸੁਣੋਗੇ।
1: ਐਪੀਸੋਡ 120 1 2 0

0: ਹੁਣੇ ਤੁਸੀਂ ਸੁਣ ਰਹੇ ਸੀ ਮਾਨਸ ਗਾਨ।
1: ਹੁਣ ਤੱਕ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਰਹੇ ਸੀ। FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸਵੇਰ ਦੇ 6:50 ਹੋਏ ਨੇ। ਪੇਸ਼ ਹੈ ਪ੍ਰੋਗਰਾਮ ਨਵੀਂ ਸਵੇਰ।

ਪ੍ਰੋਗਰਾਮ ਨਵੀਂ ਸਵੇਰ ਤੇ ਨਵਾਂ ਵਿਚਾਰ ਸਾਂਝਾ ਕਰਦੇ ਹਾਂ। ਕਿਸੇ ਨੂੰ ਬੜਾ ਖੂਬਸੂਰਤ ਲਿਖਿਆ, ਕਹਿੰਦੇ ਨਿਮਰਤਾ ਉਹ ਗੁਣ ਹੈ ਜੋ ਮਨੁੱਖ ਨੂੰ ਹਰ ਦਿਲ ਵਿੱਚ ਸਤਿਕਾਰ ਦਿਵਾਉਂਦਾ ਹੈ। ਸੋ ਜਿਹੜਾ ਨਿਮਰ ਵਿਅਕਤੀ ਹੁੰਦਾ ਉਹਨੂੰ ਹਰ ਪਾਸੇ ਆਦਰ ਸਤਿਕਾਰ ਮਿਲਦਾ ਹੈ। ਇਹ ਤਾਂ ਸੀ ਅੱਜ ਦਾ ਵਿਚਾਰ। ਪ੍ਰੋਗਰਾਮ ਇਸ ਵੇਲੇ ਨਵੀਂ ਸਵੇਰ ਚੱਲ ਰਿਹਾ ਹੈ। ਇੱਕ ਸ਼ਬਦ ਸਰਵਣ ਕਰਦੇ ਹਾਂ। ਗਾਇਨ ਕਰ ਰਹੇ ਨੇ ਭਾਈ ਗੁਰਮੀਤ ਸਿੰਘ ਅਤੇ ਉਹਨਾਂ ਦਾ ਰਾਗੀ ਜਥਾ।

ਹੁਣੇ ਆਪਾਂ ਸ਼ਬਦ ਸਰਵਣ ਕੀਤਾ। ਗਾਇਨ ਕਰ ਰਹੇ ਸਨ ਭਾਈ ਗੁਰਮੀਤ ਸਿੰਘ ਅਤੇ ਉਹਨਾਂ ਦਾ ਰਾਗੀ ਜਥਾ। ਪ੍ਰੋਗਰਾਮ ਨਵੀਂ ਸਵੇਰ ਚੱਲ ਰਿਹਾ ਇਸ ਵਕਤ। ਅੱਜ ਮੰਗਲਵਾਰ ਹੈ, ਸ਼ਕ ਸੰਵਤ 1948 ਦੇ ਆਸ਼ਾੜ ਮਹੀਨੇ ਦੀ 16 ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 30 ਤਾਰੀਖ। ਇਸ ਦੇ ਨਾਲ ਹੀ ਅੱਜ ਦਾ ਨਵੀਂ ਸਵੇਰ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ।

ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। FM ਬੈਂਡ 100.2 MHz 'ਤੇ ਸਮਾਂ ਇਸ ਵੇਲੇ ਸਵੇਰ ਦੇ 7 ਵੱਜਣ ਵਾਲੇ ਨੇ। ਹੁਣ ਸੁਣਾਂਗੇ ਹਿੰਦੀ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰੋ ਉਡੀਕ।

0: समूह का गठन किया है। ये समूह भारतीय सिनेमा के मौजूद अवसरों और चुनौतियों का अध्ययन कर उद्योग को मजबूत बनाने के सुझाव देगा। मंत्रालय ने राज्यों के लिए आदर्श राज्य सिनेमा विनियमन भी तैयार किए हैं और उन्हें अपनाने का अनुरोध किया है। राष्ट्रपति द्रौपदी मुर्मू आज से आंध्र प्रदेश के 2 दिन के दौरे पर रहेंगी। राष्ट्रपति आज विजयनगरम में केंद्रीय जनजातीय विश्वविद्यालय के पहले दीक्षांत समारोह में शामिल होंगी। राष्ट्रपति का कल अनंतपुरम में आंध्र प्रदेश केंद्रीय विश्वविद्यालय के भी प्रथम दीक्षांत समारोह में शामिल होने का कार्यक्रम है। कृषि मंत्री शिवराज सिंह चौहान आज हरियाणा का दौरा करेंगे और खेत बचाओ अभियान के समापन समारोह में शामिल होंगे। वे किसानों से सीधे संवाद करेंगे। श्री चौहान वहां एक प्रदर्शनी में भी भाग लेंगे। इसके बाद कृषि मंत्री पूर्वोत्तर के 2 दिन के दौरे पर जाएंगे। वे गुवाहाटी में उच्च स्तरीय समीक्षा बैठक की अध्यक्षता करेंगे, जिसमें असम और आसपास के क्षेत्रों में बाढ़ से हुई फसल, गांवों और बुनियादी ढांचे की क्षति तथा राहत कार्यों की समीक्षा की जाएगी। दिल्ली मंत्रिमंडल ने दिल्ली इलेक्ट्रिक वाहन नीति को मंजूरी दे दी है। ये नीति कल से चरणबद्ध ढंग से लागू होगी। इसका उद्देश्य 31 मार्च 2030 तक दिल्ली को शून्य उत्सर्जन परिवहन की दिशा में आगे बढ़ाना और प्रदूषण कम करना है। मुख्यमंत्री रेखा गुप्ता ने कहा कि सरकार अगले 4 वर्षों में इलेक्ट्रिक वाहनों के विकास पर 8000 करोड़ रुपए खर्च करेगी।
1: पूरी की पूरी पॉलिसी इलेक्ट्रिक व्हीकल्स के ऊपर केंद्रित है। इस पूरी ईवी पॉलिसी के अंतर्गत हमारा 7000 करोड़ का खर्च तो मात्र इन 4 सालों में होगा और इसके अलावा 8000 करोड़ अन्य हम लोग इस ईवी इंफ्रास्ट्रक्चर को क्रिएट करने में और जो साल दर साल रोड टैक्सेस जो माफ होंगे उसमें हमने कैलकुलेट किया है, तो लगभग 15000 करोड़ का लाभ दिल्ली की जनता को इस ईवी पॉलिसी के माध्यम से होने वाला है।
0: भारत ने अफगानिस्तान के रिहायशी इलाकों में पाकिस्तान के हवाई हमलों की कड़ी निंदा की है। इन हमलों में महिलाओं और बच्चों सहित 36 नागरिकों की मौत जबकि 163 लोगों के घायल होने की खबर है। विदेश मंत्रालय ने कहा कि पाकिस्तान की यह कार्रवाई अफगानिस्तान की संप्रभुता पर हमला है और क्षेत्रीय शांति तथा स्थिरता के लिए गंभीर खतरा है। फीफा विश्व कप के नॉकआउट चरण में पैराग्वे ने जर्मनी को एक कड़े मुकाबले में हरा दिया है। दोनों टीमें निर्धारित समय पर एक एक गोल की बराबरी पर थीं। इसके बाद पेनल्टी शूटआउट में पैराग्वे ने जर्मनी को 4-3 से हराया। इसके साथ ही पैराग्वे राउंड ऑफ 16 में प्रवेश कर गई है, जबकि जर्मनी विश्व कप से बाहर हो गई है। वहीं ब्राजील भी राउंड ऑफ 16 में पहुंच गया है। ब्राजील ने रोमांचक मुकाबले में जापान को 2-1 से हराया। इसके साथ ही ये समाचार बुलेटिन समाप्त हुआ।
2: एफएम बैंड 100.2 मेगाहर्ट्ज़ ते लाइव स्ट्रीमिंग ज़रिए न्यूज़ ऑन एआईआर ऐप ते सी आकाशवाणी दे पटियाला केंद्र तो बोल रहे हैं। समय इस वेले 7:05 होए ने जी सवेर दी। हुण सांझा करदे हां जी खेती नुक्ते। खेती नुक्ते खास साडे किसान वीरां ते किसान भैणां लई हुंदे ने। अज दे खेती नुक्ते तुहाडे नाल सांझा करनगे प्रितपाल सिंह। विशा रहेगा किसान भलाई स्कीमां।
3: किसान दोस्तों, जदों खेती नाल जुड़े होईए तां अज दी खेती काफ़ी बदल गई है। ਕੰਮ ਵੀ ਕਾਫੀ ਬਦਲ ਗਏ ਨੇ, ਤਕਨੀਕ ਵੀ ਬਦਲ ਗਈ ਆ, ਤੇ ਇੱਕ ਚੀਜ਼ ਹੋਰ ਬਦਲੀ ਆ, ਉਹ ਹੈ ਕਿ ਖਰਚੇ ਪਹਿਲਾਂ ਦੇ ਨਾਲੋਂ ਹੁਣ ਇਨਪੁੱਟਸ ਆ ਜਿਹੜੇ ਕਿਸਾਨ ਦੇ ਖਰਚੇ ਆ ਕਾਫੀ ਉਹ ਵੱਧ ਗਏ ਆ, ਕਾਫੀ ਬਦਲ ਗਏ ਨੇ। ਇਸ ਕਰਕੇ ਜਦੋਂ ਅਸੀਂ ਪੂਰੇ ਮੁਲਕ ਦੀ ਗੱਲ ਕਰਦੇ ਆ ਤੇ ਕਿਸਾਨ ਨੂੰ ਫਿਰ ਉਹਦੇ ਵਿੱਚ ਬੱਚਤ ਕਿੰਨੀ ਹੁੰਦੀ ਆ, ਕਿੰਨੇ ਉਹਦੇ ਖਰਚੇ ਹੋ ਜਾਂਦੇ ਆ ਜਾਂ ਕਿੰਨੇ ਹੋਰ ਵੱਧ ਰਹੇ ਆ, ਇਸ ਸਾਰੇ ਦੇ ਵਿਚਕਾਰ ਇੱਕ ਸੰਤੁਲਨ, ਇੱਕ ਬੈਲੈਂਸ ਬਣਾ ਕੇ ਚੱਲਣਾ ਜਾਂ ਫਿਰ ਉਸਨੂੰ ਸੋਚ ਕੇ ਆਪਣੀ ਪਲਾਨਿੰਗ ਤਿਆਰ ਕਰਨਾ, ਇਹ ਬੜਾ ਜ਼ਰੂਰੀ ਹੁੰਦਾ। ਪਰ ਇਸ ਦੇ ਪੈਰਲਲ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੀ ਮਦਦ ਦੇ ਵਾਸਤੇ, ਤਾਂ ਕਿ ਰੋਜ਼ਾਨਾ ਦੀ ਜ਼ਿੰਦਗੀ 'ਚ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ, ਇਸ ਕਰਕੇ ਕੁਝ ਸਕੀਮਾਂ ਨਾਲ ਦੀ ਨਾਲ ਉਹ ਚਲਾਈਆਂ ਗਈਆਂ ਨੇ, ਅਤੇ ਉਹਨਾਂ ਸਕੀਮਾਂ ਤੋਂ ਕਿਸਾਨਾਂ ਨੇ ਫਾਇਦਾ ਵੀ ਜ਼ਰੂਰ ਲਿਆ, ਔਰ ਇਹ ਹੋਣੀਆਂ ਵੀ ਅੱਜ ਦੇ ਸਮੇਂ 'ਚ ਜ਼ਰੂਰੀ ਸਨ। ਸੋ ਅੱਜ ਗੱਲ ਕਰਾਂਗੇ ਕੇਂਦਰ ਸਰਕਾਰ ਦੇ ਵੱਲੋਂ ਵੱਖ ਵੱਖ ਤਰ੍ਹਾਂ ਦੀਆਂ ਸਕੀਮਾਂ ਨੇ ਜੋ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੀ ਭਲਾਈ ਲਈ ਕਾਫੀ ਸਕੀਮਾਂ, ਉਹਨਾਂ ਦਾ ਉਦੇਸ਼, ਉਹਨਾਂ ਦੀ ਆਮਦਨ ਕਿਸ ਤਰ੍ਹਾਂ ਵੱਧ ਸਕਦੀ ਹੈ, ਖੇਤੀ ਲਾਗਤ ਕਿਵੇਂ ਘੱਟ ਸਕਦੀ ਹੈ ਅਤੇ ਖੇਤੀ ਹੋਰ ਲਾਭਦਾਇਕ ਧੰਦਾ ਕਿਵੇਂ ਬਣ ਸਕਦਾ ਹੈ, ਕਈ ਤਰ੍ਹਾਂ ਦੇ ਸਵਾਲ ਨੇ ਅਤੇ ਸਵਾਲਾਂ ਦਾ ਜਵਾਬ ਉਹਨਾਂ ਸਕੀਮਾਂ ਦੇ ਵਿੱਚ ਹੁੰਦਾ। ਸੋ ਪਿਆਰੇ ਕਿਸਾਨ ਦੋਸਤੋ, ਸਾਡੇ ਮੁਲਕ 'ਚ ਖੇਤੀ ਪ੍ਰਧਾਨ ਮੁਲਕ ਹੈ ਅਤੇ ਅੰਨਦਾਤਾ ਦੇਸ਼ ਦੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ। ਸੋ ਇਸ ਲਈ ਕੇਂਦਰ ਸਰਕਾਰ ਦੇ ਵੱਲੋਂ ਸਮੇਂ ਸਮੇਂ 'ਤੇ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਜਾਂਦੀਆਂ ਰਹੀਆਂ, ਜਿਵੇਂ ਕਿ ਕਿਸਾਨ ਸਨਮਾਨ ਨਿਧੀ ਯੋਜਨਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਯੋਜਨਾ ਦੇ ਬਾਰੇ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ। ਇਸ ਯੋਜਨਾ ਦੇ ਅਧੀਨ ਯੋਗ ਕਿਸਾਨ ਪਰਿਵਾਰਾਂ ਨੂੰ ਹਰ ਸਾਲ 6,000 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਂਦੀ ਆ। ਇਹ ਰਕਮ 3 ਕਿਸ਼ਤਾਂ 'ਚ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਭੇਜ ਦਿੱਤੀ ਜਾਂਦੀ ਹੈ। ਇਸ ਦਾ ਮੁੱਖ ਮਕਸਦ ਇਹ ਹੁੰਦਾ ਕਿ ਛੋਟੇ ਅਤੇ ਸੀਮਾਂਤ ਕਿਸਾਨ ਹੈ ਜਿਹੜੇ, ਉਹਨਾਂ ਦੇ ਜਿਹੜੇ ਖੇਤੀ ਖਰਚੇ ਆ ਉਹਦੇ ਵਿੱਚ ਉਹਨਾਂ ਦੀ ਥੋੜ੍ਹੀ ਬਹੁਤ ਵਿੱਤੀ ਸਹਾਇਤਾ ਕਰ ਪਾਉਣਾ। ਬੀਜ ਹੋਇਆ ਜਾਂ ਖਾਦ ਹੈ, ਹੋਰ ਖੇਤੀ ਦੀਆਂ ਲੋੜਾਂ ਨੇ, ਉਹਨਾਂ ਦੇ ਵਿੱਚ ਇਹ ਰਕਮ ਕਾਫੀ ਮਦਦਗਾਰ ਸਾਬਿਤ ਹੁੰਦੀ ਆ। ਸੋ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਇਸ ਉੱਪਰ ਵੀ ਕਾਫੀ ਚਰਚਾ ਹੁੰਦੀ ਆ। ਖੇਤੀ ਹੁਣ ਦੇਖੋ ਕਿ ਸਾਡੀ ਉਹ ਕੁਦਰਤ 'ਤੇ ਡਿਪੈਂਡ ਕਰਦੀ ਆ, ਕਈ ਵਾਰ ਬੇਮੌਸਮੀ ਬਰਸਾਤ ਵੀ ਹੋ ਜਾਂਦੀ ਆ, ਗੜੇਮਾਰੀ ਵੀ ਹੁੰਦੀ ਆ, ਹੜ੍ਹ ਵੀ ਆ ਜਾਂਦੇ ਆ, ਸੋਕੇ ਵੀ ਪੈਂਦੇ ਆ, ਕਿਉਂਕਿ ਸਾਰਾ ਦਾਰਮਦਾਰ ਮੌਸਮ 'ਤੇ ਨਿਰਭਰ ਕਰਦਾ ਹੁੰਦਾ। ਇਸ ਵਾਰ ਇਹ ਵੀ ਹੁੰਦਾ ਕਿ ਕਿਸਾਨ ਫਿਕਰ ਵਿੱਚ ਹੁੰਦਾ, ਨੁਕਸਾਨ ਵੀ ਕਈ ਵਾਰ ਹੋ ਜਾਂਦੇ ਆ। ਅਜਿਹੇ ਹਾਲਾਤਾਂ ਦੇ ਵਿੱਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਿਸਾਨਾਂ ਦੇ ਵਾਸਤੇ ਇੱਕ ਵਰਦਾਨ ਦੇ ਵਾਂਗ ਕੰਮ ਕਰਦੀ ਆ। ਇਸ ਦੇ ਤਹਿਤ ਕਿਸਾਨ ਬਹੁਤ ਘੱਟ ਪ੍ਰੀਮੀਅਮ ਦੇ ਕੇ ਆਪਣੀ ਫਸਲ ਦਾ ਬੀਮਾ ਕਰਵਾ ਸਕਦੇ ਆ। ਜੇਕਰ ਕੁਦਰਤੀ ਆਫਤ ਕਰਕੇ ਫਸਲ ਨੂੰ ਨੁਕਸਾਨ ਹੁੰਦਾ ਹੈ ਤਾਂ ਬੀਮੇ ਦੇ ਰਾਹੀਂ ਮੁਆਵਜ਼ਾ ਮਿਲ ਜਾਂਦਾ ਹੈ। ਇਸ ਨਾਲ ਕਿਸਾਨਾਂ ਨੂੰ ਵੱਡੇ ਆਰਥਿਕ ਨੁਕਸਾਨ ਤੋਂ ਬਚਾਅ ਹੋ ਜਾਂਦਾ ਹੈ। ਔਰ ਇੱਕ ਕਿਸਾਨ ਕ੍ਰੈਡਿਟ ਕਾਰਡ, ਉਹਦੇ ਬਾਰੇ ਵੀ ਕਾਫੀ ਚਰਚਾਵਾਂ ਵੀ ਹੁੰਦੀਆਂ ਅਤੇ ਬਾਰੀਕੀ ਦੇ ਨਾਲ ਉਹਦੇ ਬਾਰੇ ਜਾਣਨਾ ਵੀ ਬੜਾ ਜ਼ਰੂਰੀ ਆ। ਹੁਣ ਗੱਲ ਕਰਦੇ ਹਾਂ ਆਪਾਂ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਦੀ। ਇਸ ਦੇ ਰਾਹੀਂ ਕਿਸਾਨ ਨੂੰ ਘੱਟੋ ਘੱਟ ਵਿਆਜ ਦਰ 'ਤੇ ਕਰਜ਼ਾ ਹੈ ਜਿਹੜਾ ਉਹ ਉਪਲਬਧ ਕਰਵਾਇਆ ਜਾਂਦਾ ਹੈ। ਉਹਦੀ ਵਰਤੋਂ ਉਸ ਕਰਜ਼ੇ ਦੀ ਉਹ ਬੀਜ ਲੈਣ ਲਈ ਕਰ ਸਕਦਾ ਹੈ, ਖਾਦ ਜਾਂ ਕੀਟਨਾਸ਼ਕ ਜਾਂ ਫਿਰ ਖੇਤੀ ਮਸ਼ੀਨਰੀ, ਹੋਰ ਖੇਤੀ ਨਾਲ ਜੁੜੀਆਂ ਹੋਈਆਂ ਲੋੜਾਂ ਉਹਦੇ 'ਚੋਂ ਵਰਤ ਸਕਦਾ ਕਿਸਾਨ। ਸਮੇਂ ਸਿਰ ਕਰਜ਼ਾ ਵਾਪਸ ਕਰਨ ਵਾਲੇ ਕਿਸਾਨਾਂ ਨੂੰ ਵਿਆਜ ਵਿੱਚ ਛੋਟ ਵੀ ਮਿਲ ਜਾਂਦੀ ਆ। ਔਰ ਇਸੇ ਤਰ੍ਹਾਂ ਹੈ ਮਿੱਟੀ ਸਿਹਤ ਕਾਰਡ ਯੋਜਨਾ, ਸੋਇਲ ਹੈਲਥ। ਕਿਸਾਨ ਦੋਸਤੋ, ਜਿਵੇਂ ਮਨੁੱਖੀ ਸਰੀਰ ਸਾਡੇ ਸਰੀਰ ਦੀ ਜਾਂਚ ਹੁੰਦੀ ਆ, ਜ਼ਰੂਰੀ ਆ, ਉਸੇ ਤਰ੍ਹਾਂ ਖੇਤ ਦੀ ਮਿੱਟੀ ਆ ਜਿਹੜੀ ਉਹਦੀ ਵੀ ਸ਼ਕਤੀ ਹੁੰਦੀ ਆ, ਸਿਹਤ ਹੁੰਦੀ ਆ, ਅਤੇ ਉਹ ਸਿਹਤ ਜਾਣਨਾ ਬੜਾ ਜ਼ਰੂਰੀ ਹੁੰਦਾ। ਸੋਇਲ ਹੈਲਥ ਕਾਰਡ ਆਖ ਲਓ ਜਾਂ ਫਿਰ ਮਿੱਟੀ ਸਿਹਤ ਕਾਰਡ ਯੋਜਨਾ, ਉਹਦੇ ਅਧੀਨ ਮਿੱਟੀ ਦੇ ਨਮੂਨੇ ਆ ਉਹ ਮੰਗਵਾਏ ਜਾਂਦੇ ਆ, ਫਿਰ ਉਹਨਾਂ ਦੀ ਜਾਂਚ ਹੁੰਦੀ ਆ ਅਤੇ ਕਿਸਾਨਾਂ ਨੂੰ ਇੱਕ ਫਿਰ ਕਾਰਡ ਦਿੱਤਾ ਜਾਂਦਾ ਹੈ। ਸੋ ਕਿਸਾਨ ਦੋਸਤੋ, ਇਹ ਸਨ ਕੁਝ ਕੁ ਜਾਣਕਾਰੀਆਂ, ਦਿਓ ਇਹ ਚਾਂਸ।
2: ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਹੁਣੇ ਤੁਸੀਂ ਸੁਣੇ ਖੇਤੀ ਨੁਕਤੇ। ਅੱਜ ਦੇ ਖੇਤੀ ਨੁਕਤੇ ਤੁਹਾਡੇ ਨਾਲ ਸਾਂਝੇ ਕਰ ਰਹੇ ਸਨ ਪ੍ਰਿਤਪਾਲ ਸਿੰਘ। ਵਿਸ਼ਾ ਸੀ ਕਿਸਾਨਾਂ ਲਈ ਭਲਾਈ ਦੀਆਂ ਸਕੀਮਾਂ। ਹੁਣ ਤੋਂ ਥੋੜ੍ਹੀ ਦੇਰ ਬਾਅਦ ਲੈ ਕੇ ਹਾਜ਼ਰ ਹੋਵਾਂਗੇ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।
4: ਠਹਿਰ ਜਾ, ਨਹੀਂ ਠਹਿਰ ਜਾ, ਬਾਹਰ ਨਿਕਲ, ਇੱਧਰ ਆਈ ਬੜੀ, ਅੱਜ ਫੜ ਲਈ ਉੱਪਰ ਤੇ ਉਹ ਨਾ ਕਿਆ ਕੰਮ ਫੜੇ ਨੇ ਤੈਂ, ਰੋਜ਼ ਕੂੜਾ ਉਰੀ ਸਿੱਟ ਕੇ ਜਾਂਦੀ ਹੈ। ਮੈਂ ਤਾਂ ਇੱਥੇ ਹੀ ਸਿੱਟੂੰ, ਤੁਹਾਡੇ ਬੁੜੇ ਵਾਲੀ ਵੀ ਹੀ ਹੈ ਲੱਗੀ ਹੈ ਬਾਹਲੀ ਭੌਂਕਣ। ਨੀ ਮਾੜੀ ਮੋਟੀ ਸੰਗ ਮੰਨ, ਹਾਂ ਵੈਬ ਤਾਂ ਕਰਦੀ ਹੈ ਤੂੰ ਨੀ ਕੁੜੇ, ਸਾਰਾ ਦੇਸ਼ ਤਾਂ ਸਫਾਈ ਦੀ ਮੁਹਿੰਮ ਚਲਾਈ ਬੈਠਾ ਹੈ ਨਾ ਮੇਰੀ ਭੈਣ। ਆਪਾਂ ਆਪਣਾ ਘਰ ਆਪਣਾ ਆਲਾ ਦੁਆਲਾ ਸਾਰਾ ਸਾਫ਼ ਸੁਥਰਾ ਰੱਖਣਾ ਹੈ, ਤਾਂ ਹੀ ਤਾਂ ਦੇਸ਼ 'ਚ ਸਾਫ਼ ਸਫਾਈ ਹੋਊਗੀ। ਅੱਛਾ ਚੰਗਾ, ਫਿਰ ਅੱਜ ਤਾਂ ਨਹੀਂ ਸਿੱਟਦੀ ਕੂੜਾ, ਹੁਣ ਮੈਂ ਕੂੜਾ ਹਮੇਸ਼ਾ ਕੂੜੇਦਾਨ 'ਚ ਪਾਊਂਗੀ। ਅਤੇ ਤੁਸੀਂ ਵੀ ਸਾਰੇ ਆਪੋ ਆਪਣੇ ਘਰ ਅਤੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖੋ।
5: ਸਵੱਛ ਹੋਵੇਗਾ ਤਨ ਅਤੇ ਮਨ, ਸੁਖੀ ਵਸਣਗੇ ਸਾਰੇ ਜਨ।

गुड मॉर्निंग मालवा। प्रोग्राम तो बाद 8 बजे समाचार प्रभात होंगे, 8:15 बजे अंग्रेजी खबरें, 8:30 बजे पंजाबी खबर होंगियां। 8:40 से पंजाबी फिल्मी गीतों का आनंद माणेंगे प्रोग्राम फिल्मी जंक्शन तहत। दस बजे कुछ सुर्खियां तुहाडे नाल सांझियां करांगे, तो उस तो बाद NCERT द्वारा स्पॉन्सर प्रोग्राम होएगा उमंग हैलो फरमाइश। इस प्रोग्राम दे विच तुसी फोन करके अपनी फरमाइश दी पंजाबी गीत सुनते हो, समां सवेरे 10:30 बजे का। उस तो बाद हिंदी जायका प्रोग्राम लैके हाजिर होंने जी। इस प्रोग्राम दे विच वट्सअप मैसेज करके तुसी अपनी फरमाइश दे हिंदी फिल्मी गीत सुनते हो। ਗੱਲਾਂ ਅਤੇ ਗੀਤਾਂ ਦਾ ਪ੍ਰੋਗਰਾਮ ਫੁਲਕਾਰੀ ਸੁਣੋਗੇ ਸਵੇਰੇ 11:30 ਵਜੇ, ਅਤੇ ਉਸ ਤੋਂ ਬਾਅਦ ਸਾਡੀਆਂ ਭੈਣਾਂ ਲਈ ਖਾਸ ਪ੍ਰੋਗਰਾਮ ਹੋਏਗਾ ਨਾਰੀ ਲੋਕ ਦੁਪਹਿਰ 12:05 'ਤੇ। ਭੈਣੋ ਅੱਜ ਦਾ ਇਹ ਨਾਰੀ ਲੋਕ ਪ੍ਰੋਗਰਾਮ ਲਾਈਵ ਫੋਨ ਇਨ ਹੋਏਗਾ, ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਫੋਨ ਕਰਕੇ ਸਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਉਹ ਸਾਂਝੀਆਂ ਕਰ ਸਕਦੇ ਹੋ। ਨਾਰੀ ਲੋਕ ਪ੍ਰੋਗਰਾਮ ਜ਼ਰੂਰ ਸੁਣਿਓ ਦੁਪਹਿਰ 12:05 'ਤੇ। ਇਸ ਵਾਰ ਚਿੱਠੀਆਂ ਦੇ ਆਧਾਰਿਤ ਪ੍ਰੋਗਰਾਮ ਹੋਏਗਾ ਨਗਮੇ। ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਫਰਮਾਇਸ਼ ਦੇ ਹਿੰਦੀ ਫਿਲਮੀ ਗੀਤ ਸੁਣਾਏ ਜਾਂਦੇ ਨੇ। ਸਾਡੇ ਫੌਜੀ ਵੀਰਾਂ ਲਈ ਖਾਸ ਪ੍ਰੋਗਰਾਮ ਹੁੰਦਾ ਹੈ ਸਰਫਰੋਸ਼ ਦੁਪਹਿਰੇ 2 ਵਜੇ। ਸੁਣੋ ਸਭ ਦੀ ਅਤੇ ਕਰੋ ਆਪਣੇ ਮਨ ਦੀ, ਇਹ ਵਿਸ਼ਾ ਰਹੇਗਾ ਜੀ ਅੱਜ ਦੇ ਪ੍ਰੋਗਰਾਮ 2 ਤੇਰੀਆਂ 2 ਮੇਰੀਆਂ ਦਾ। इस प्रोग्राम दे विच तुसी फोन करके इस विषय ते अपने विचार साडे नाल सांझा कर सकदे हो 2:30 बजे। सुनो सब दी करो अपने मन दी। साडी शाम दी सभा दे विच गल्लां चो गल प्रोग्राम सुनोगे 5:00 बजे, उस तो बाद किसान वीरां ते किसान भैणां लई साडा खास प्रोग्राम किसान बाणी। अज दे इस प्रोग्राम विच झोने दी फसल दी देखभाल इस विषय ते ਅਮਨਦੀਪ ਕੌਰ ਜੋ ਐਗਰੀਕਲਚਰ ਡਿਵੈਲਪਮੈਂਟ ਆਫਿਸਰ ਨੇ ਉਹਨਾਂ ਨਾਲ ਕੀਤੀ ਗੱਲਬਾਤ ਤੁਹਾਨੂੰ ਸੁਣਵਾਈ ਜਾਏਗੀ।

ਸਾਡੇ ਨੌਜਵਾਨ ਸਾਥੀਆਂ ਲਈ ਹੋਏਗਾ ਪ੍ਰੋਗਰਾਮ ਵਿਬਗਿਓਰ ਸ਼ਾਮ 6:30 ਵਜੇ। ਅਤੇ ਸ਼ਾਮ 7 ਵਜੇ ਬੰਦਗੀ ਪ੍ਰੋਗਰਾਮ ਸਰਵਣ ਕਰਾਂਗੇ। ਸ਼ਾਮ 7:40 'ਤੇ ਹੋਏਗਾ ਪ੍ਰੋਗਰਾਮ ਸ਼ਾਮ ਸੁਹਾਣੀ। ਇਸ ਪ੍ਰੋਗਰਾਮ ਦੇ ਵਿੱਚ ਫੋਨ ਕਰਕੇ ਤੁਸੀਂ ਆਪਣੀ ਫਰਮਾਇਸ਼ 'ਤੇ ਹਿੰਦੀ ਜਾਂ ਪੰਜਾਬੀ ਗੀਤ ਸੁਣ ਸਕਦੇ ਹੋ। ਅੱਜ ਰਾਤੀਂ 8:15 ਵਜੇ ਹੋਏਗਾ ਪ੍ਰੋਗਰਾਮ ਖੇਡ ਸੰਸਾਰ।

ਵੇਟ ਤੇ ਪਾਵਰ ਲਿਫਟਿੰਗ ਹਰਜੀਤ ਕੌਰ ਹੋਰਾਂ ਨਾਲ ਕੀਤੀ ਗੱਲਬਾਤ ਤੁਸੀਂ ਅੱਜ ਦੇ ਖੇਡ ਸੰਸਾਰ ਪ੍ਰੋਗਰਾਮ ਵਿੱਚ ਸੁਣੋਗੇ। ਪੰਜਾਬੀ ਤੜਕਾ ਵਟਸਐਪ ਮੈਸੇਜਿਸ ਤੇ ਆਧਾਰਿਤ ਪ੍ਰੋਗਰਾਮ ਹੁੰਦੇ ਤੇ ਪੰਜਾਬੀ ਗੀਤ ਤੁਹਾਡੀ ਫਰਮਾਇਸ਼ ਤੇ ਸੁਣਾਏ ਜਾਂਦੇ ਨੇ ਰਾਤ 10 ਵਜੇ ਤੇ ਪੁਰਾਣੇ ਹਿੰਦੀ ਨਗਮਿਆਂ ਦਾ ਨਾਮ ਮਾਣੋਗੇ ਪ੍ਰੋਗਰਾਮ ਰਜਨੀਗੰਧਾ ਤਹਿਤ ਰਾਤ 10:30 ਵਜੇ। ਅਸੀਂ ਤੁਹਾਨੂੰ ਯਾਦ ਦਿਲਾ ਦਈਏ ਕਿ ਅੱਜ ਸ਼ਾਮੀ 6:30 ਵਜੇ ICC ਮਹਿਲਾ T20 ਕ੍ਰਿਕਟ ਵਿਸ਼ਵ ਕੱਪ 2026 ਅਧੀਨ ਲੰਡਨ ਦੇ ਓਵਲ ਸਟੇਡੀਅਮ ਵਿੱਚ ਆਸਟ੍ਰੇਲੀਆ ਤੇ ਵੈਸਟ ਇੰਡੀਜ਼ ਦੀਆਂ ਟੀਮਾਂ ਵਿਚਕਾਰ ਖੇਡੇ ਜਾਣ ਵਾਲੇ ਫਸਟ ਸੈਮੀਫਾਈਨਲ ਮੈਚ ਦੀ ਤੁਸੀਂ ਕਮੈਂਟਰੀ ਸੁਣੋਗੇ। ਸਿੱਧਾ ਪ੍ਰਸਾਰਣ ਇਸ ਦਾ ਕੀਤਾ ਜਾਵੇਗਾ ਤੇ ਬਾਕੀ ਦੇ ਪ੍ਰੋਗਰਾਮ ਸਾਡੇ 6:30 ਵਜੇ ਤੋਂ ਬਾਅਦ ਰਾਤੀ 11:15 ਵਜੇ ਤੱਕ ਜਾਂ ਜਦੋਂ ਤੱਕ ਮੈਚ ਖਤਮ ਨਹੀਂ ਹੁੰਦਾ ਤਾਂ ਨਿਊਜ਼ ਔਨ AIR ਐਪ 'ਤੇ ਤੁਸੀਂ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਸੁਣੋਗੇ ਅਤੇ 100.2 MHz 'ਤੇ ਲਾਈਵ ਕਮੈਂਟਰੀ ਸੁਣੋਗੇ। ਸਭਾ ਦੇ ਅਖੀਰ ਵਿੱਚ ਰਾਤ 11:00 ਵਜੇ ਹਿੰਦੀ ਸਮਾਚਾਰ ਹੋਣਗੇ ਅਤੇ 11:05 'ਤੇ ਅੰਗਰੇਜ਼ੀ ਖ਼ਬਰਾਂ। ਸਾਡੇ ਅੱਜ ਦੇ ਪ੍ਰੋਗਰਾਮਾਂ ਦੀ ਸਮਾਪਤੀ ਹੋਏਗੀ ਰਾਤ 11:10 'ਤੇ। ਇਹ ਤਾਂ ਸੀ ਜੀ ਆਕਾਸ਼ਵਾਣੀ ਪਟਿਆਲਾ ਤੋਂ ਅੱਜ ਪ੍ਰਸਾਰਿਤ ਹੋਣ ਵਾਲੀ ਕੁਝ ਖਾਸ ਪ੍ਰੋਗਰਾਮਾਂ ਦੀ ਜਾਣਕਾਰੀ।

0: ਇਹ ਆਵਾਜ਼ਾਂ ਮੀਨਾਕਸ਼ੀ ਅਤੇ ਸਾਥੀਆਂ ਦੀਆਂ।
1: ਉਹ ਵੀਰੇ ਵੀਰੇ ਤੇਜ਼ ਚਲਾ ਮੋਟਰਸਾਈਕਲ, ਸਾਹਮਣੇ ਫਾਟਕ ਲੱਗਣ ਵਾਲਾ।
2: ਓ ਹਾਂ, ਲੈ ਆਪਾਂ ਹੁਣੇ ਪਾਰ ਕਰ ਲੈਂਦੇ ਹਾਂ ਫਾਟਕ, ਤੂੰ ਫੜ ਕੇ ਬਸ ਬੈਠ ਕੇ ਰਾਂ।
1: ਉਹ ਬਾਈ ਫਾਟਕ ਤਾਂ ਲੱਗ ਗਿਆ, ਹੁਣ ਆਪਾਂ ਕਾਲਜ ਤੋਂ ਲੇਟ ਨਹੀਂ ਹੋ ਜਾਵਾਂਗੇ?
2: ਉਹ ਲੇਟ ਕਾਹਨੂੰ ਹੋਣਾ, ਆਪਾਂ ਮੋਟਰਸਾਈਕਲ ਨੂੰ ਫਾਟਕ ਦੇ ਹੇਠਾਂ ਤੋਂ ਕੱਢ ਲੈਂਦੇ ਹਾਂ। ਤੂੰ ਆ ਬੈਗ ਫੜ, ਮੈਂ ਹੇਠਾਂ ਤੋਂ ਕੱਢਦਾ।
3: ਰੁਕੋ, ਤੁਸੀਂ ਇਹ ਕੀ ਕਰ ਰਹੇ ਹੋ? ਆਪਣੀ ਜਾਨ ਨੂੰ ਜੋਖਮ ਵਿੱਚ ਪਾ ਰਹੇ ਹੋ। ਤੁਹਾਨੂੰ ਫਾਟਕਣ ਦੇ ਪਿੱਛੇ ਖੜਨਾ ਚਾਹੀਦਾ ਏ ਅਤੇ ਗੱਡੀ ਆਉਣ ਦੀ ਉਡੀਕ ਕਰਨੀ ਚਾਹੀਦੀ ਹੈ। ਜਦੋਂ ਗੱਡੀ ਲੰਘ ਜਾਵੇ ਫਿਰ ਫਾਟਕ ਖੁੱਲ੍ਹਣ 'ਤੇ ਹੀ ਫਾਟਕ ਪਾਰ ਕਰਨਾ ਚਾਹੀਦਾ ਏ। ਇਸ ਤਰ੍ਹਾਂ ਫਾਟਕ ਪਾਰ ਕਰਦੇ ਸਮੇਂ ਜੇਕਰ ਗੱਡੀ ਆ ਜਾਵੇ ਤਾਂ ਵੱਡੀ ਦੁਰਘਟਨਾ ਵਾਪਰ ਸਕਦੀ ਹੈ ਅਤੇ ਅਨੇਕਾਂ ਐਕਸੀਡੈਂਟ ਇਸ ਤਰ੍ਹਾਂ ਹੀ ਹੁੰਦੇ ਨੇ। ਸੋ ਆਓ ਆਪਾਂ ਵੀ ਸਾਰੇ ਇਸ ਗੱਲ ਨੂੰ ਸਮਝੀਏ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਬਣੀਏ। ਹੱਸਦੇ ਹੱਸਦੇ ਘਰ ਤੋਂ ਜਾਈਏ, ਹੱਸਦੇ ਹੱਸਦੇ ਘਰ ਨੂੰ ਆਈਏ।

ਗੁੱਡ ਮਾਰਨਿੰਗ ਮਾਲਵਾ, ਇਹ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਸੁਣ ਰਹੇ ਹੋ। ਦੋਸਤੋ, ਹੁਣ ਵੱਧਦੇ ਹਾਂ ਪ੍ਰੋਗਰਾਮ ਦੇ ਅਗਲੇ ਪੜਾਅ ਵੱਲ। ਤੇ ਆਓ ਫਿਰ ਜਾਣਦੇ ਹਾਂ ਦੇਸ਼ ਵਿਦੇਸ਼, ਪੰਜਾਬ ਅਤੇ ਖੇਡ ਜਗਤ ਨਾਲ ਜੁੜੀਆਂ ਸਾਡੀਆਂ ਅੱਜ ਦੀਆਂ ਕੁਝ ਮੁੱਖ ਸੁਰਖੀਆਂ।

ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਚਨੀ ਪੰਜਾਬ ਸਰਕਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸੰਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ 1 ਮਹੀਨੇ ਦੇ ਅੰਦਰ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਯੁੱਧ ਨਸ਼ਿਆਂ ਵਿਰੋਧ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ।

3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸ਼੍ਰੀ ਅਮਰਨਾਥ ਜੀ ਯਾਤਰਾ ਲਈ ਸਾਰੀਆਂ ਤਿਆਰੀਆਂ ਮੁਕੰਮਲ। ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ, ਜਦਕਿ 1 ਜੁਲਾਈ ਤੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਅਤੇ ਤਾਪਮਾਨ ਵਿੱਚ ਗਿਰਾਵਟ ਬਾਰੇ ਅਲਰਟ ਜਾਰੀ ਕੀਤਾ ਗਿਆ ਹੈ।

ਖੇਡਾਂ ਵਿੱਚ ਭਾਰਤ ਦੇ ਅੰਡਰ 19 ਮੁੰਡਿਆਂ ਦੀ ਟੀਮ ਨੇ ਬੈਂਕਾਕ ਵਿੱਚ ਏਸ਼ੀਅਨ ਯੂਥ ਚੈਂਪੀਅਨਸ਼ਿਪ ਦੇ ਕੁਆਟਰ ਫਾਈਨਲ ਵਿੱਚ ਹਾਂਗਕਾਂਗ ਨੂੰ 3-1 ਨਾਲ ਹਰਾ ਦਿੱਤਾ ਏ। ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਲਾਸ ਏਂਜਲਸ 2028 ਓਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ। ਇਹ ਤਾਂ ਸੀ ਜੀ ਹੁਣ ਤੱਕ ਦੀਆਂ ਕੁਝ ਅਹਿਮ ਸੁਰਖੀਆਂ।

0: ਗੀਤ ਸੁਣਿਆ ਫਿਲਮ ਸ਼ੈਤਾਨ ਵਿੱਚੋਂ ਲਿਆ ਸੀ, ਆਵਾਜ਼ ਸੂਰਜ ਜਗਨ ਦੀ।
1: ਆਖਿਰ ਕੀ ਹੈ ਲੇਨ ਡਰਾਈਵਿੰਗ? ਹਾਈਵੇ ਜਾਂ ਸੜਕ ਦੇ ਖੱਬੇ ਪਾਸੇ ਵਾਲੀ ਲੇਨ ਭਾਰੀ ਵਾਹਨਾਂ ਅਤੇ ਘੱਟ ਰਫ਼ਤਾਰ ਨਾਲ ਚੱਲਣ ਵਾਲੇ ਵਾਹਨਾਂ ਲਈ ਹੁੰਦੀ ਹੈ। ਉੱਥੇ ਹੀ ਸੱਜੇ ਪਾਸੇ ਵਾਲੀ ਲੇਨ ਤੇਜ਼ ਵਾਹਨਾਂ ਅਤੇ ਓਵਰਟੇਕ ਕਰਨ ਲਈ ਬਣਾਈ ਗਈ ਹੁੰਦੀ ਹੈ। ਲੇਨ ਡਰਾਈਵਿੰਗ ਕਰਦਿਆਂ ਸਮੇਂ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖੋ। ਮੰਨ ਲਓ ਕਿ ਤੁਸੀਂ ਅਜਿਹੀ ਸੜਕ 'ਤੇ ਗੱਡੀ ਚਲਾ ਰਹੇ ਹੋ ਜਿਸ ਦੀਆਂ ਤਿੰਨ ਲੇਨਾਂ ਹਨ। ਹੁਣ ਇਸ ਵਿੱਚੋਂ ਜੋ ਖੱਬੇ ਪਾਸੇ ਵਾਲੀ ਲੇਨ ਘੱਟ ਰਫ਼ਤਾਰ ਵਾਲੇ ਵਾਹਨਾਂ ਲਈ ਹੁੰਦੀ ਹੈ, ਵਿਚਕਾਰ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਮੱਧਮ ਰਫ਼ਤਾਰ ਨਾਲ ਚੱਲ ਰਹੇ ਨੇ, ਅਤੇ ਸੱਜੇ ਪਾਸੇ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਤੇਜ਼ ਰਫ਼ਤਾਰ ਨਾਲ ਚੱਲ ਰਹੇ ਨੇ। ਤੁਹਾਨੂੰ ਆਪਣੇ ਵਾਹਨ ਅਤੇ ਵਾਹਨ ਦੀ ਸਪੀਡ ਦੇ ਹਿਸਾਬ ਨਾਲ ਸਹੀ ਲੇਨ ਦੀ ਚੋਣ ਕਰਨੀ ਚਾਹੀਦੀ ਹੈ, ਨਹੀਂ ਤਾਂ ਡਰਾਈਵਿੰਗ ਦੌਰਾਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਡਰਾਈਵਿੰਗ ਕਰਦੇ ਸਮੇਂ ਖੁਦ ਸੁਰੱਖਿਅਤ ਰਹੋ ਅਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖੋ।

ਤੁਸੀਂ ਸੁਣ ਰਹੇ ਹੋ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ। ਅਗਲੀ ਜਾਣਕਾਰੀ ਤੁਹਾਡੇ ਨਾਲ ਹੁਣ ਸਾਂਝਾ ਕਰਦੇ ਹਾਂ। ਦੋਸਤੋ, ਅੱਜ ਅਸੀਂ ਯਾਦ ਕਰ ਰਹੇ ਹਾਂ ਭਾਰਤ ਦੇ ਮਹਾਨ ਰਾਸ਼ਟਰਵਾਦੀ, ਸਮਾਜ ਸੁਧਾਰਕ, ਅਰਥ ਸ਼ਾਸਤਰੀ ਅਤੇ ਆਜ਼ਾਦੀ ਦੇ ਅੰਦੋਲਨ ਦੇ ਆਗੂ ਦਾਦਾ ਭਾਈ ਨਹਿਰੂ ਜੀ ਨੂੰ। ਅੱਜ ਉਹਨਾਂ ਦੀ ਡੈਥ ਐਨਵਰਸਰੀ ਹੈ। ਉਹਨਾਂ ਦਾ ਦੇਹਾਂਤ ਅੱਜ ਦੇ ਇਹ ਦਿਨ 1917 ਨੂੰ ਹੋਇਆ ਸੀ। ਦਾਦਾ ਭਾਈ ਨਹਿਰੂ ਜੀ ਦਾ ਜਨਮ 4 ਸਤੰਬਰ 1825 ਨੂੰ ਮੁੰਬਈ ਵਿੱਚ ਇੱਕ ਪਾਰਸੀ ਪਰਿਵਾਰ ਵਿੱਚ ਹੋਇਆ। ਬਚਪਨ ਤੋਂ ਹੀ ਉਹ ਬਹੁਤ ਹੁਸ਼ਿਆਰ ਅਤੇ ਪੜ੍ਹਾਈ ਵਿੱਚ ਅੱਗੇ ਸਨ। ਉਹਨਾਂ ਨੇ ਸਿੱਖਿਆ ਨੂੰ ਸਮਾਜ ਦੀ ਤਰੱਕੀ ਦਾ ਸਭ ਤੋਂ ਵੱਡਾ ਸਾਧਨ ਮੰਨਿਆ ਅਤੇ ਆਪਣਾ ਜੀਵਨ ਦੇਸ਼ ਸੇਵਾ ਲਈ ਸਮਰਪਿਤ ਕੀਤਾ। ਉਹਨਾਂ ਨੂੰ ਭਾਰਤ ਦਾ ਮਹਾਨ ਬਜ਼ੁਰਗ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਸਨਮਾਨ ਉਹਨਾਂ ਨੂੰ ਭਾਰਤ ਦੀ ਆਜ਼ਾਦੀ ਅਤੇ ਲੋਕਾਂ ਦੇ ਹੱਕਾਂ ਲਈ ਲੰਮੇ ਸਮੇਂ ਤੱਕ ਕੀਤੀ ਨਿਸ਼ਕਾਮ ਸੇਵਾ ਕਰਕੇ ਮਿਲਿਆ ਹੈ। ਦਾਦਾ ਭਾਈ ਨਹਿਰੂ ਜੀ ਦੀ ਸਭ ਤੋਂ ਵੱਡੀ ਦੇਣ ਉਹਨਾਂ ਦੀ ਪ੍ਰਸਿੱਧ ਡਰੇਨ ਥਿਊਰੀ ਹੈ। ਇਸ ਸਿਧਾਂਤ ਰਾਹੀਂ ਉਹਨਾਂ ਨੇ ਦੱਸਿਆ ਕਿ ਬਰਤਾਨਵੀ ਹਕੂਮਤ ਭਾਰਤ ਦੀ ਦੌਲਤ ਨੂੰ ਇੰਗਲੈਂਡ ਲੈ ਜਾ ਰਹੀ ਸੀ, ਜਿਸ ਕਾਰਨ ਪਰ ਭਾਰਤ ਇਹ ਗਰੀਬ ਹੁੰਦਾ ਜਾ ਰਿਹਾ ਸੀ। ਉਹਨਾਂ ਨੇ ਤੱਥਾਂ ਅਤੇ ਅੰਕੜਿਆਂ ਦੇ ਆਧਾਰ 'ਤੇ ਇਹ ਗੱਲ ਪੂਰੀ ਦੁਨੀਆ ਸਾਹਮਣੇ ਰੱਖੀ। ਉਹਨਾਂ ਦੀ ਪ੍ਰਸਿੱਧ ਕਿਤਾਬ ਪਾਵਰਟੀ ਐਂਡ UN ਬ੍ਰਿਟਿਸ਼ ਰੂਲ ਇਨ ਇੰਡੀਆ ਵਿੱਚ ਉਹਨਾਂ ਨੇ ਭਾਰਤ ਦੀ ਆਰਥਿਕ ਹਾਲਤ ਦਾ ਵਿਸਥਾਰ ਨਾਲ ਵਰਣਨ ਕੀਤਾ। ਇਹ ਕਿਤਾਬ ਭਾਰਤੀ ਆਜ਼ਾਦੀ ਅੰਦੋਲਨ ਲਈ ਇੱਕ ਮਹੱਤਵਪੂਰਨ ਦਸਤਾਵੇਜ਼ ਮੰਨੀ ਜਾਂਦੀ ਹੈ।

ਇਸ ਤੋਂ ਇਲਾਵਾ ਦਾਦਾ ਭਾਈ ਨੌਰੋ ਜੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਵੀ ਇੱਕ ਸਨ ਅਤੇ ਉਹ 1886, 1893 ਅਤੇ 1906 ਵਿੱਚ ਇਸ ਦੇ ਪ੍ਰਧਾਨ ਵੀ ਰਹੇ। ਉਹਨਾਂ ਨੇ ਭਾਰਤੀਆਂ ਨੂੰ ਆਪਣੇ ਅਧਿਕਾਰਾਂ ਲਈ ਇਕੱਠੇ ਹੋਣ ਅਤੇ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਸੋ ਦਾਦਾ ਭਾਈ ਨੌਰੋ ਜੀ ਬਰਤਾਨੀਆ ਦੀ ਸੰਸਦ ਲਈ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਸਨ। ਉਹਨਾਂ ਨੇ ਉੱਥੇ ਰਹਿ ਕੇ ਭਾਰਤ ਦੇ ਲੋਕਾਂ ਦੀ ਆਵਾਜ਼ ਬੁਲੰਦ ਕੀਤੀ। ਉਹ ਮੰਨਦੇ ਸੀ ਕਿ ਸੱਚ, ਤਰਕ ਅਤੇ ਸਿੱਖਿਆ ਨਾਲ ਹੀ ਸਮਾਜ ਅਤੇ ਦੇਸ਼ ਦਾ ਵਿਕਾਸ ਸੰਭਵ ਹੈ। ਉਹਨਾਂ ਦੇ ਵਿਚਾਰਾਂ ਨੇ ਅਨੇਕ ਆਜ਼ਾਦੀ ਸੈਨਾਨੀਆਂ ਨੂੰ ਪ੍ਰੇਰਿਤ ਕੀਤਾ। ਸੋ ਦਾਦਾ ਭਾਈ ਨੌਰੋ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਗਿਆਨ, ਇਮਾਨਦਾਰੀ, ਦੇਸ਼ ਪ੍ਰੇਮ ਅਤੇ ਸੱਚਾਈ ਨਾਲ ਕੀਤੀ ਗਈ ਸੇਵਾ ਕਦੇ ਵੀ ਵਿਅਰਥ ਨਹੀਂ ਜਾਂਦੀ। ਕਿਆ ਫਿਰ ਅਸੀਂ ਵੀ ਉਹਨਾਂ ਦੇ ਆਦਰਸ਼ਾਂ 'ਤੇ ਚੱਲਦਿਆਂ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਦਾ ਸੰਕਲਪ ਲਈਏ? ਸੋ ਜਦੋਂ ਦੇਸ਼ ਦੀ ਗੱਲ ਆਉਂਦੀ ਹੈ ਨਾ, ਤਾਂ ਆਪਾਂ ਸੋਚਦੇ ਹਾਂ ਕਿ ਅਸੀਂ ਕਿਵੇਂ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਦੇ ਹਾਂ। ਆਪਾਂ ਬਹੁਤਾ ਕੁਛ ਨਹੀਂ ਕਰਨਾ, ਸਿਰਫ ਇਮਾਨਦਾਰੀ ਨਾਲ ਆਪਣਾ ਜੀਵਨ ਬਤੀਤ ਕਰਨਾ, ਲੋੜੀਂਦੇ ਲੋਕਾਂ ਦੀ ਮਦਦ ਕਰਨੀ ਹੈ। ਰਾਹ ਜਾਂਦਾ ਕੋਈ ਆਪਾਂ ਨੂੰ ਮਿਲ ਜਾਂਦਾ ਜਿਹਦੀ ਲੱਗਦਾ ਕਿ ਹਾਂ ਆਪਾਂ ਮਦਦ ਕਰ ਸਕਦੇ ਹਾਂ, ਉਹ ਵੀ ਦੇਸ਼ ਸੇਵਾ ਹੈ। ਰਾਹ ਜਾਂਦੇ ਆਪਾਂ ਦੇਖ ਰਹੇ ਹਾਂ ਕੋਈ ਰਾਹ ਦੇ ਵਿੱਚ ਰੋੜਾ ਪੱਥਰ ਪਿਆ,

ਗੁੱਡ ਮਾਰਨਿੰਗ ਮਾਲਵਾ, ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ। ਸਾਡੀ ਸਟੂਡੀਓ ਦੀ ਘੜੀ ਮੁਤਾਬਿਕ ਇਸ ਵੇਲੇ ਸਵੇਰ ਦੇ 7:45 ਹੋਏ ਨੇ।

ਦੋਸਤੋ, ਅੱਜ 30 ਜੂਨ ਅਤੇ ਪੂਰੀ ਦੁਨੀਆ ਦੇ ਵਿੱਚ ਇੰਟਰਨੈਸ਼ਨਲ ਐਸਟਰਾਇਡ ਡੇ ਯਾਨੀ ਅੰਤਰਰਾਸ਼ਟਰੀ ਐਸਟਰਾਇਡ ਦਿਵਸ ਮਨਾਇਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਐਸਟਰਾਇਡ ਕੀ ਹੁੰਦਾ ਹੈ। ਐਸਟਰਾਇਡ ਸੂਰਜ ਦੇ ਚੱਕਰ ਲਗਾਉਣ ਵਾਲੇ ਚਟਾਨੀ ਅਤੇ ਧਾਤੂ ਪਿੰਡ ਹੁੰਦੇ ਨੇ। ਇਹ ਗ੍ਰਹਿਆਂ ਨਾਲੋਂ ਕਾਫ਼ੀ ਛੋਟੇ ਹੁੰਦੇ ਨੇ ਅਤੇ ਇਹਨਾਂ ਵਿੱਚੋਂ ਬਹੁਤ ਸਾਰੇ ਮੰਗਲ ਅਤੇ ਬ੍ਰਹਿਸਪਤੀ ਗ੍ਰਹਿ ਦੇ ਵਿਚਕਾਰ ਮੌਜੂਦ ਐਸਟਰਾਇਡ ਬੈਲਟ ਵਿੱਚ ਪਾਏ ਜਾਂਦੇ ਨੇ। ਕੁਝ ਐਸਟਰਾਇਡ ਆਪਣਾ ਰਸਤਾ ਬਦਲ ਕੇ ਧਰਤੀ ਦੇ ਨੇੜੇ ਵੀ ਆ ਜਾਂਦੇ ਨੇ, ਜਿਨ੍ਹਾਂ ਨੂੰ ਨੀਅਰ ਅਰਥ ਐਸਟਰਾਇਡਸ ਕਿਹਾ ਜਾਂਦਾ ਹੈ। ਸੋ ਹੁਣ ਗੱਲ ਕਰ ਕਹਿੰਦੇ ਹਾਂ ਕਿ 30 ਜੂਨ ਨੂੰ ਹੀ ਐਸਟਰਾਇਡ ਦਿਵਸ ਹੈ ਜਿਹੜਾ ਕਿਉਂ ਮਨਾਇਆ ਜਾਂਦਾ ਹੈ, ਕਿਉਂਕਿ 30 ਜੂਨ 1908 ਨੂੰ ਰੂਸ ਦੇ ਸਾਈਬੇਰੀਆ ਖੇਤਰ ਦੇ ਤੁੰਗੋਸਕਾ ਇਲਾਕੇ ਵਿੱਚ ਇੱਕ ਵਿਸ਼ਾਲ ਐਸਟਰਾਇਡ ਜਾਂ ਧੂਮ ਕੇਤੂ ਦੇ ਟੁਕੜੇ ਦੇ ਧਮਾਕੇ ਨਾਲ ਲਗਭਗ 2000 ਵਰਗ ਕਿਲੋਮੀਟਰ ਖੇਤਰ ਵਿੱਚ 8 ਕਰੋੜ ਤੋਂ ਵੱਧ ਦਰਖਤ ਹੈ ਜਿਹੜੇ ਉਹ ਤਬਾਹ ਹੋ ਗਏ ਸੀ। ਇਹ ਧਰਤੀ ਦੇ ਇਤਿਹਾਸ ਦੀ ਸਭ ਤੋਂ ਵੱਡੀ ਐਸਟਰਾਇਡ ਘਟਨਾ ਮੰਨੀ ਜਾਂਦੀ ਹੈ ਅਤੇ ਇਸੇ ਘਟਨਾ ਦੀ ਯਾਦ ਵਿੱਚ ਸਾਲ 2015 ਵਿੱਚ ਇਸ ਦਿਵਸ ਦੀ ਸ਼ੁਰੂਆਤ ਕੀਤੀ ਗਈ ਅਤੇ ਸਾਲ 2016 ਵਿੱਚ ਯੂਨਾਈਟਿਡ ਨੇਸ਼ਨਸ ਨੇ 30 ਜੂਨ ਨੂੰ ਅਧਿਕਾਰਕ ਤੌਰ 'ਤੇ ਇੰਟਰਨੈਸ਼ਨਲ ਐਸਟਰਾਇਡ ਡੇ ਘੋਸ਼ਿਤ ਕੀਤਾ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਇਹ ਹੈ ਕਿ ਲੋਕਾਂ ਨੂੰ ਐਸਟਰਾਇਡਾਂ ਬਾਰੇ ਸਹੀ ਜਾਣਕਾਰੀ ਦੇਣਾ, ਧਰਤੀ ਨੂੰ ਸੰਭਾਵਿਤ ਐਸਟਰਾਇਡ ਟੱਕਰਾਂ ਤੋਂ ਬਚਾਉਣ ਲਈ ਵਿਗਿਆਨਿਕ ਖੋਜ ਨੂੰ ਉਤਸ਼ਾਹਿਤ ਕਰਨਾ, ਨੌਜਵਾਨਾਂ ਵਿੱਚ ਪੁਲਾੜ ਵਿਗਿਆਨ ਪ੍ਰਤੀ ਰੁਚੀ ਪੈਦਾ ਕਰਨਾ ਅਤੇ ਇਸ ਤੋਂ ਇਲਾਵਾ ਵਿਗਿਆਨੀਆਂ ਅਤੇ ਪੁਲਾੜ ਏਜੰਸੀਆਂ ਦੇ ਕੰਮ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ।

ਦੋਸਤੋ, ਸਾਡੇ ਸੂਰਜ ਮੰਡਲ ਦੇ ਵਿੱਚ ਲੱਖਾਂ ਐਸਟਰਾਇਡ ਮੌਜੂਦ ਨੇ। ਹਰ ਰੋਜ਼ ਧਰਤੀ ਤੇ ਵਾਤਾਵਰਣ ਵਿੱਚ ਛੋਟੇ ਛੋਟੇ ਪੁਲਾੜੀ ਕਣ ਦਾਖਲ ਹੁੰਦੇ ਨੇ, ਪਰ ਜ਼ਿਆਦਾਤਰ ਵਾਤਾਵਰਣ ਵਿੱਚ ਹੀ ਉਹ ਸੜ ਜਾਂਦੇ ਨੇ। ਦੁਨੀਆ ਦੀਆਂ ਪੁਲਾੜ ਏਜੰਸੀਆਂ ਲਗਾਤਾਰ ਧਰਤੀ ਦੇ ਨੇੜੇ ਆਉਣ ਵਾਲੇ ਐਸਟਰਾਇਡਾਂ ਤੇ ਨਿਗਰਾਨੀ ਰੱਖਦੀਆਂ ਨੇ। ਸਾਲ 2022 ਵਿੱਚ ਨਾਸਾ ਦੇ ਡਾਰਟ ਮਿਸ਼ਨ ਨੇ ਪਹਿਲੀ ਵਾਰ ਇੱਕ ਐਸਟਰਾਇਡ ਦੀ ਕੱਖ ਨੂੰ ਸਫਲਤਾਪੂਰਵਕ ਬਦਲ ਕੇ ਇਹ ਸਾਬਿਤ ਕੀਤਾ ਕਿ ਭਵਿੱਖ ਵਿੱਚ ਧਰਤੀ ਦੀ ਰੱਖਿਆ ਲਈ ਐਸਟਰਾਇਡ ਦਾ ਰਸਤਾ ਬਦਲਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਦੋਸਤੋ ਵਿਗਿਆਨ ਸਾਨੂੰ ਸਿਰਫ ਨਵੀਆਂ ਖੋਜਾਂ ਹੀ ਨਹੀਂ ਦਿੰਦਾ, ਸਗੋਂ ਸਾਡੀ ਧਰਤੀ ਅਤੇ ਮਨੁੱਖਤਾ ਦੀ ਸੁਰੱਖਿਆ ਵੀ ਯਕੀਨੀ ਬਣਾਉਂਦਾ ਹੈ। ਕਿਉਂ ਫਿਰ ਵਿਗਿਆਨ ਨੂੰ ਸਮਝੀਏ, ਨਵੀਆਂ ਖੋਜਾਂ ਵਿੱਚ ਦਿਲਚਸਪੀ ਲਈਏ ਅਤੇ ਪੁਲਾੜ ਬਾਰੇ ਆਪਣਾ ਗਿਆਨ ਵਧਾਈਏ।

ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ। ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ, ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾ ਵਾਂਗ ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ। ਪਰ ਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।

ਇਹ ਆਵਾਜ਼ਾਂ ਹਰਜੀਤ ਹਰਮਨ ਅਤੇ ਸਾਥੀਆਂ ਦੀਆਂ। ਹਾਂਜੀ ਦੋਸਤੋ, ਹੁਣ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ ਕਿ ਬਹੁਤੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ, ਪਰ ਜਾਂਦੇ ਜਾਂਦੇ ਕੁਝ ਕੁ ਗੱਲਾਂ ਜ਼ਰੂਰ ਕਰਾਂਗੇ। ਦੋਸਤੋ, ਇੱਕ ਅਜਿਹਾ ਆਪਾਂ ਚੀਜ਼ ਕਹਿ ਸਕਦੇ ਹਾਂ ਕਿ ਜਿਸ ਨੂੰ ਚੰਗੀ ਤਰ੍ਹਾਂ ਸਾਂਭਿਆ ਜਾਵੇ ਨਾ ਤਾਂ ਕਾਫੀ ਸਾਲਾਂ ਤੱਕ ਖਰਾਬ ਨਹੀਂ ਹੋ ਸਕਦੀ। ਜੀ ਹਾਂ, ਉਹਦਾ ਨਾਂ ਹੈ ਜੀ ਸ਼ਹਿਦ, ਯਾਨੀ ਹਨੀ। ਸੋ ਸ਼ਹਿਦ ਇਕੱਲਾ ਐਸਾ ਕੁਦਰਤੀ ਭੋਜਨ ਹੈ ਜੋ ਸਹੀ ਤਰੀਕੇ ਨਾਲ ਸੰਭਾਲਿਆ ਜਾਵੇ ਨਾ ਤਾਂ ਕਈ ਸਾਲਾਂ ਤੱਕ ਖਰਾਬ ਨਹੀਂ ਹੁੰਦਾ। ਸੋ ਸ਼ਹਿਦ ਦੀ ਵਰਤੋਂ ਤੁਸੀਂ ਰੋਜ਼ਾਨਾ ਕਰ ਸਕਦੇ ਹੋ। ਸਵੇਰੇ ਨਿੰਬੂ ਪਾਣੀ ਪੀ ਰਹੇ ਹੋ, ਉਹਦੇ ਵਿੱਚ ਹਲਕਾ ਜਿਹਾ ਸ਼ਹਿਦ ਪਾ ਕੇ ਲੈ ਲਿਆ ਤੁਸੀਂ, ਹੈ ਨਾ, ਜਾਂ ਦੁੱਧ ਦੇ ਵਿੱਚ ਲੈ ਕੇ ਪੀ ਸਕਦੇ ਹੋ, ਇਸ ਦੀ ਵਰਤੋਂ ਕਰ ਸਕਦੇ ਹੋ। ਪਰ ਗਰਮੀਆਂ ਦੇ ਵਿੱਚ ਤਾਂ ਵੈਸੇ ਸ਼ਹਿਦ ਦੀ ਮਾਤਰਾ ਥੋੜ੍ਹੀ ਘਟਾ ਦੇਣੀ ਚਾਹੀਦੀ ਹੈ, ਸਰਦੀਆਂ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਇਹਦੀ ਵਰਤੋਂ ਕਰ ਸਕਦੇ ਹਾਂ। ਪਰ ਇਹ ਹੈ ਕਿ ਜੇ ਇਹਨੂੰ ਚੰਗੀ ਤਰ੍ਹਾਂ ਸਾਂਭਿਆ ਜਾਵੇ ਨਾ ਤਾਂ ਸ਼ਹਿਦ ਜਿਹੜਾ ਛੇਤੀ ਛੇਤੀ ਖਰਾਬ ਨਹੀਂ ਹੁੰਦਾ।

ਸੋ ਦੋਸਤੋ, ਕਈ ਵਾਰ ਕੀ ਹੁੰਦਾ ਕਿ ਨਾ ਕੋਈ ਛੋਟਾ ਜਿਹਾ ਕੰਮ ਹੁੰਦਾ, ਉਹਨੂੰ ਆਪਾਂ ਟਾਲ ਮਟੋਲ ਕਰਦੇ ਰਹਿੰਦੇ ਹਾਂ। ਜਿਹੜਾ ਕੋਈ ਕੰਮ ਨਾਲ ਦੀ ਨਾਲ ਹੋਣ ਵਾਲਾ ਹੈ, ਉਹਨੂੰ ਨਾਲ ਦੀ ਨਾਲ ਕਰ ਦਿਓ। ਮੰਨ ਲਓ ਕੋਈ ਚੀਜ਼ ਕਿਸੇ ਜਗ੍ਹਾ ਤੋਂ ਤੁਸੀਂ ਚੱਕੀ ਹੈ, ਵਰਤੀ ਹੈ, ਤਾਂ ਉਸਨੂੰ ਉਸੇ ਜਗ੍ਹਾ 'ਤੇ ਵਾਪਸ ਰੱਖ ਦਿਓ। ਨਹੀਂ ਤਾਂ ਕੀ ਹੁੰਦਾ ਕਿ ਬਹੁਤ ਸਾਰਾ ਖਲਾਰਾ ਪੈ ਜਾਂਦਾ, ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਆਲੇ ਦੁਆਲੇ ਇਕੱਠੀਆਂ ਹੋ ਜਾਂਦੀਆਂ ਨੇ। ਖਾਸ ਕਰਕੇ ਇਹ ਟ੍ਰਿਕ ਹੈ ਬੱਚਿਆਂ ਲਈ, ਕਿਉਂਕਿ ਬੱਚੇ ਮੰਨ ਲਓ ਹੁਣ ਜਿਵੇਂ ਕੋਈ ਕੰਮ ਕਰ ਰਹੇ ਨੇ, ਤਾਂ ਉਹਨਾਂ ਨੇ ਆਪਣੇ ਆਲੇ ਦੁਆਲੇ ਪੂਰਾ ਖਲਾਰਾ ਪਾ ਕੇ ਰੱਖਣਾ। ਸੋ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਉਹੀ ਉਸ ਵੇਲੇ ਆਪਣੇ ਕੋਲ ਰੱਖੋ, ਅਤੇ ਦੂਸਰੀ ਚੀਜ਼ ਨੂੰ ਨਾਲ ਦੀ ਨਾਲ ਸੰਭਾਲ ਦਿਓ। ਤਾਂ ਇਹਦੇ ਨਾਲ ਤੁਹਾਡੇ ਕੰਮ ਹੈ ਜਿਹੜੇ ਬਹੁਤ ਜ਼ਿਆਦਾ ਘਟਣਗੇ। ਅਤੇ ਪ੍ਰੋਗਰਾਮ ਦੇ ਅਖੀਰ ਵਿੱਚ ਇਹੀ ਕਹਿਣਾ ਚਾਹਾਂਗੇ ਕਿ ਆਪਣੇ ਲਈ ਹਰ ਰੋਜ਼ ਕੋਈ ਨਾ ਕੋਈ ਸਮਾਂ ਜਿਹੜਾ ਕੁਝ ਕੁ ਪਲ ਹੈ ਜ਼ਰੂਰ ਕੱਟਿਆ ਕਰੋ, ਕਿਉਂਕਿ ਜਦੋਂ ਤੁਸੀਂ ਆਪਣੇ ਲਈ ਸਮਾਂ ਕੱਢਦੇ ਹੋ ਨਾ, ਤਾਂ ਹੀ ਤੁਸੀਂ ਦੂਸਰਿਆਂ ਲਈ ਸਮਾਂ ਕੱਢ ਸਕਦੇ ਹੋ। ਕਿਉਂਕਿ ਤੁਸੀਂ ਆਪਣੇ ਮਨ ਦੇ ਅੰਦਰ ਉਤਰਦੇ ਹੋ, ਆਪਣੇ ਬਾਰੇ ਸੋਚਦੇ ਹੋ ਕਿ ਤੁਸੀਂ ਕੀ ਗਲਤੀਆਂ ਕੀਤੀਆਂ ਨੇ ਜਾਂ ਕੀ ਤੁਸੀਂ ਅੱਗੇ ਕਰਨਾ ਚਾਹੁੰਦੇ ਹੋ। ਸੋ ਇਹ ਸਾਰਾ ਕੁਝ ਤੁਸੀਂ ਅੰਤਰ ਧਿਆਨ ਹੋ ਕੇ ਕਰ ਸਕਦੇ ਹੋ, ਰੋਜ਼ਾਨਾ ਕਸਰਤ ਕਰ ਸਕਦੇ ਹੋ, ਰੋਜ਼ਾਨਾ ਯੋਗ ਨੂੰ ਅਪਣਾ ਸਕਦੇ ਹੋ, ਅਤੇ ਫਿਰ ਦੇਖਿਓ ਤੁਹਾਡਾ ਜੀਵਨ ਹੈ ਜਿਹੜਾ ਕਿੱਦਾਂ ਸਹੀ ਪਟਰੀ 'ਤੇ ਵਧੀਆ ਤਰੀਕੇ ਨਾਲ ਚੱਲਦਾ ਰਹੇਗਾ। ਅਤੇ ਹੁਣ ਅੰਮ੍ਰਿਤਪਾਲ ਕੌਰ ਨੂੰ ਇਜਾਜ਼ਤ ਦਿਓ। ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਣਾ। ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ।

0: ਵਿਚਕਾਰ ਆਪਣੇ ਦੁਵੱਲੇ ਸਬੰਧਾਂ ਤੇ ਵਿਕਾਸ ਭਾਈਵਾਲੀ ਨੂੰ ਡੂੰਘਾ ਕਰਨ ਦੀ ਉਮੀਦ ਕਰਦਾ ਹੈ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ 57 ਦਿਨਾਂ ਦੀ ਸ੍ਰੀ ਅਮਰਨਾਥ ਯਾਤਰਾ ਲਈ ਜੰਮੂ ਕਸ਼ਮੀਰ ਤੇ ਪੰਜਾਬ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਨੇ। ਤੀਰਥ ਯਾਤਰਾ ਦੇ ਰਾਹ ਬੇਸ ਕੈਂਪਾਂ ਤੇ ਪਵਿੱਤਰ ਗੁਫਾ ਵੱਲ ਜਾਣ ਵਾਲੇ ਦੋਵਾਂ ਰਸਤਿਆਂ ਤੇ ਵਿਆਪਕ ਇੰਤਜ਼ਾਮ ਕੀਤੇ ਗਏ ਨੇ। ਸ਼ਰਧਾਲੂਆਂ ਦੇ ਪਹਿਲੇ ਜੱਥੇ ਜੰਮੂ ਪਹੁੰਚਣੇ ਸ਼ੁਰੂ ਹੋ ਗਏ ਨੇ। ਜੰਮੂ ਵਿੱਚ ਸੀਸੀਟੀਵੀ ਕੈਮਰੇ ਤੇ ਆਧੁਨਿਕ ਨਿਗਰਾਨੀ ਪ੍ਰਣਾਲੀਆਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ। ਅਮਰੀਕਾ ਅਤੇ ਈਰਾਨ ਅੱਜ ਕਤਰ ਦੀ ਰਾਜਧਾਨੀ ਦੋਹਾ ਵਿੱਚ ਹੋਰਮੁਸ ਪਣਜੋੜ ਤੇ ਚੱਲ ਰਹੇ ਵਿਵਾਦ ਤੇ ਗੱਲਬਾਤ ਕਰਨਗੇ। ਇਹ ਗੱਲਬਾਤ ਹਾਲ ਹੀ ਵਿੱਚ ਹੋਏ ਫੌਜੀ ਤਣਾਅ ਅਤੇ ਇੱਕ ਅਸਥਾਈ ਜੰਗਬੰਦੀ ਤੋਂ ਬਾਅਦ ਹੋ ਰਹੀ ਹੈ। ਦੁਨੀਆ ਦੇ ਕਰੀਬ 20% ਕੱਚੇ ਤੇਲ ਦੀ ਆਵਾਜਾਈ ਇਸ ਜਲਮਾਰਗ ਰਾਹੀਂ ਹੁੰਦੀ ਹੈ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ 5 ਵਾਰ ਦਾ ਚੈਂਪੀਅਨ ਬ੍ਰਾਜ਼ੀਲ ਜਾਪਾਨ ਨੂੰ 2-1 ਨਾਲ ਹਰਾ ਕੇ ਰਾਊਂਡ ਆਫ 16 ਵਿੱਚ ਪਹੁੰਚ ਗਿਆ ਹੈ। ਹੁਣ ਬ੍ਰਾਜ਼ੀਲ ਦਾ ਮੁਕਾਬਲਾ ਰਾਊਂਡ ਆਫ 16 ਵਿੱਚ ਆਈਵਰੀ ਕੋਸਟ ਜਾਂ ਨਾਰਵੇ ਨਾਲ ਹੋਏਗਾ। ਆਖਿਰ 'ਚ ਖਾਸ ਖਬਰਾਂ। ਕੇਂਦਰ ਨੇ 1 ਜੁਲਾਈ ਤੋਂ ਪੈਟਰੋਲ ਤੇ ਡੀਜ਼ਲ ਦੀ ਵਿਕਰੀ ਅਤੇ ਵੰਡ ਤੇ ਲਾਈਆਂ ਅਸਥਾਈ ਪਾਬੰਦੀਆਂ ਹਟਾ ਦਿੱਤੀਆਂ ਨੇ। ਪੱਛਮੀ ਬੰਗਾਲ ਸਰਕਾਰ ਨੇ ਰਾਜ ਵਿੱਚ ਇਕਸਾਰ ਸਿਵਲ ਜ਼ਾਬਤਾ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਨੇ ਭਾਰਤੀ ਫਿਲਮ ਸਨਅਤ ਨੂੰ ਉਤਸ਼ਾਹਿਤ ਕਰਨ ਲਈ ਇੱਕ ਉੱਚ ਪੱਧਰੀ ਅਧਿਐਨ ਸਮੂਹ ਦੇ ਗਠਨ ਸਮੇਤ 2 ਅਹਿਮ ਫੈਸਲਿਆਂ ਦਾ ਐਲਾਨ ਕੀਤਾ। ਤੇ ਭਾਰਤ ਨੇ ਪਾਕਿਸਤਾਨ ਵੱਲੋਂ ਅਫਗਾਨਿਸਤਾਨ ਦੇ ਰਿਹਾਇਸ਼ੀ ਇਲਾਕਿਆਂ 'ਚ ਕੀਤੇ ਗਏ ਹਵਾਈ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ ਜੀ, ਇਸ ਵੇਲੇ ਸਵੇਰ ਦੀ 8:40 ਹੋਏ ਨੇ।

ਸਵਾਗਤ ਹੈ ਦੋਸਤੋ ਤੁਹਾਡਾ ਇੱਕ ਵਾਰ ਫੇਰ ਸਾਰਿਆਂ ਦਾ। ਮੈਂ ਹਾਂ ਤੁਹਾਡੇ ਨਾਲ ਅੰਮ੍ਰਿਤਪਾਲ ਕੌਰ। ਹੁਣ ਵੇਲਾ ਹੋ ਚੱਲਿਆ ਜੀ ਪ੍ਰੋਗਰਾਮ ਫਿਲਮੀ ਜੰਕਸ਼ਨ ਦਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਪੰਜਾਬੀ ਫਿਲਮੀ ਗੀਤਾਂ ਦਾ ਆਨੰਦ ਮਾਣਾਂਗੇ। ਅੱਜ ਅਸੀਂ ਜਿਹੜੇ ਗੀਤਾਂ ਦੀ ਚੋਣ ਤੁਹਾਡੇ ਲਈ ਖਾਸ ਲੈ ਕੇ ਆਏ ਹਾਂ ਉਹ ਨੇ ਜੀ ਵਿਆਹਾਂ ਨਾਲ ਸੰਬੰਧਿਤ। ਜੀ ਹਾਂ, ਵਿਆਹਾਂ ਦੀਆਂ ਰੌਣਕਾਂ, ਹਾਸੀ ਖੁਸ਼ੀਆਂ, ਢੋਲ ਢਮੱਕੇ ਅਤੇ ਆਪਣੇ ਸੱਭਿਆਚਾਰ ਦੇ ਰੰਗਾਂ ਨਾਲ ਰੰਗੇ ਹੋਏ ਫਿਲਮੀ ਗੀਤਾਂ ਦੇ ਸਫ਼ਰ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਸੋ ਫਿਰ ਬਿਨਾਂ ਦੇਰੀ ਕੀਤਿਆਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ।

ਜੀ, ਰੌਣਕਾਂ ਭਰਾ ਮਾਹੌਲ ਬਣ ਗਿਆ ਅਤੇ ਇਸ ਗੀਤ ਨੂੰ ਬਹੁਤ ਸਾਰੇ ਕਲਾਕਾਰਾਂ ਨੇ ਆਵਾਜ਼ਾਂ ਦਿੱਤੀਆਂ ਜੀ। ਨਾ ਦਿਲ ਕਰਦਾ ਲੈ ਹੀ ਦੇਈਏ ਉਹਨਾਂ ਸਾਰੇ ਕਲਾਕਾਰਾਂ ਦੇ, ਕਿਉਂਕਿ ਬਹੁਤ ਸਾਰੀਆਂ ਖੂਬਸੂਰਤ ਆਵਾਜ਼ਾਂ ਜੀ। ਲੈਂਬਰ ਹੁਸੈਨਪੁਰੀ, ਪੰਮੀ ਬਾਈ, ਰਵਿੰਦਰ ਗਰੇਵਾਲ, ਇੰਦਰਜੀਤ ਨਿੱਕੂ, ਹਰਜੀਤ ਹਰਮਨ, ਮਕਬੂਲ, ਲਖਵਿੰਦਰ ਵਡਾਲੀ, ਫਿਰੋਜ਼ ਖਾਨ, ਮਾਸ਼ਾ ਅਲੀ ਅਤੇ ਇਸ ਤੋਂ ਇਲਾਵਾ ਕੁਲਵਿੰਦਰ ਕੈਲੀ ਹੋਰਾਂ ਨੇ ਇਸ ਗੀਤ ਨੂੰ ਆਵਾਜ਼ ਦਿੱਤੀ ਅਤੇ ਨਾਲ ਸਾਥ ਦਿੱਤਾ ਸਿਮਰਜੀਤ ਕੁਮਾਰ ਹੋਰਾਂ ਨੇ। ਸੋ ਬਹੁਤ ਸਾਰੀਆਂ ਆਵਾਜ਼ਾਂ ਸੀ ਇਸ ਗੀਤ ਦੇ ਵਿੱਚ ਜਿਹੜੀਆਂ ਆਪਾਂ ਸੁਣੀਆਂ, ਵਿਆਹ ਦੀਆਂ ਰੌਣਕਾਂ ਸ਼ੌਣਕਾਂ ਲੱਗੀਆਂ ਜੀ। ਸੋ ਇਹੋ ਜਿਹਾ ਹੀ ਇੱਕ ਹੋਰ ਗੀਤ ਜਿਹੜਾ ਤੁਹਾਡੇ ਰੇਡੀਓ ਸੈੱਟ 'ਤੇ ਆ ਰਿਹਾ ਅਤੇ ਇਸ ਸੰਗੀਤਕ ਸਫ਼ਰ ਨੂੰ ਆਪਾਂ ਅੱਗੇ ਵਧਾਉਂਦੇ ਹਾਂ। ਵਿਆਹ ਦੀਆਂ ਖੁਸ਼ੀਆਂ ਅਤੇ ਆਪਣਾ ਇਹ ਸੱਭਿਆਚਾਰ ਬੜਾ ਹੀ ਕਮਾਲ ਹੈ, ਬੜਾ ਹੀ ਦਿਲ ਕਰਦਾ ਹੁੰਦਾ ਹੈ ਕਿ ਨਿੱਤ ਹੀ ਵਿਆਹ ਆਉਂਦੇ ਰਹਿਣ। ਪਰ ਅੱਜ ਕੱਲ੍ਹ ਜਿੱਦਾਂ ਆਪਾਂ ਦੇਖਦੇ ਹਾਂ ਨਾ ਕਿ ਵਿਆਹਾਂ 'ਤੇ ਖਰਚੇ ਬਹੁਤ ਜ਼ਿਆਦਾ ਹੋ ਗਏ ਨੇ, ਜਿਨ੍ਹਾਂ ਦੇ ਘਰ ਵਿਆਹ ਹੁੰਦਾ ਨਾ ਉਹਨਾਂ ਨੇ ਤਾਂ ਚਲੋ ਖੈਰ ਕਰਨੇ ਹੀ ਹੁੰਦੇ ਨੇ, ਪਰ ਜਿਹੜੀ ਦੂਸਰੀ ਪਾਰਟੀ ਹੁੰਦੀ ਹੈ ਨਾ, ਜਿਨ੍ਹਾਂ ਨੂੰ ਵਿਆਹ ਦੇ ਸੱਦੇ ਆਏ ਹੁੰਦੇ ਨੇ, ਉਹਨਾਂ ਨੂੰ ਵੀ ਬਹੁਤ ਮੁਸੀਬਤ ਪੈ ਜਾਂਦੀ ਹੈ ਕਿ ਹਾਂਜੀ ਹੁਣ ਵਿਆਹ ਆ ਗਿਆ, ਹੁਣ ਖਰਚੇ ਹੋਣਗੇ। ਸੋ ਕੋਈ ਗੱਲ ਨਹੀਂ, ਖਰਚੇ ਤੋਂ ਨਾ ਡਰਿਆ ਕਰੋ, ਆਪਣੀ ਜੇਬ ਦੇਖ ਕੇ ਖਰਚਾ ਜਿਹੜਾ ਤੁਸੀਂ ਕਰ ਲਿਆ ਕਰੋ। ਥੋੜ੍ਹੇ ਜਿਹੇ ਪੈਸੇ ਆ ਜਿਹੜੇ ਆਪਾਂ ਬਚਾ ਕੇ ਰੱਖਦੇ ਹੁੰਦੇ ਹਾਂ ਨਾ, ਉਹ ਇਹਨਾਂ ਕੰਮਾਂ ਵਾਸਤੇ ਹੀ ਖਰਚ ਕਰਨੇ ਹੁੰਦੇ ਨੇ। ਸੋ ਕਦੇ ਕਦੇ ਵਿਆਹ ਆਉਂਦੇ ਨੇ ਅਤੇ ਕਦੇ ਕਦੇ ਨਵੇਂ ਕੱਪੜੇ ਹੈ, ਉਹ ਵੀ ਆਪਾਂ ਨੂੰ ਪਾ ਲੈਣੇ ਚਾਹੀਦੇ ਨੇ। ਅਤੇ ਲਓ ਜੀ, ਫਿਰ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਜਿਹੜਾ ਆ ਰਿਹਾ ਹੈ ਉਹ ਵੀ ਹੀ ਇਸੇ ਤਰ੍ਹਾਂ ਨੱਚਣ ਟੱਪਣ ਵਾਲਾ ਗੀਤ ਹੈ। ਆਵਾਜ਼ਾਂ ਜਿਸ ਗੀਤ ਨੂੰ ਦਿੱਤੀਆਂ ਨੇ ਕ੍ਰਿਸ਼ਨਾ, ਰਵਿੰਦਰ ਅਤੇ ਸੁਨਿਧੀ ਚੌਹਾਨ ਹੋਰਾਂ ਨੇ। ਫਿਲਮ ਸਤਿ ਸ੍ਰੀ ਅਕਾਲ।

0: ਇਹ ਕਸਟਮਰ ਕੇਅਰ ਕਿੱਥੇ ਹੈ? ਹਾਂ ਮੈਡਮ।
1: ਹਾਂਜੀ।
0: ਇਹ ਕੇਵਾਈਸੀ ਅਪਡੇਟ ਲਈ ਮੈਨੂੰ ਵਾਰ-ਵਾਰ ਮੈਸੇਜ ਕਿਉਂ ਆ ਰਿਹਾ ਹੈ?
1: ਕਿਉਂਕਿ ਬੈਂਕਿੰਗ ਸੇਵਾਵਾਂ ਲਈ ਨਿਰਧਾਰਿਤ ਸਮੇਂ ਤੇ ਕੇਵਾਈਸੀ ਅਪਡੇਟ ਕਰਵਾਉਣਾ ਚਾਹੀਦਾ ਹੈ।
0: ਪਰ ਇਹ ਹੋਵੇਗਾ ਕਿਵੇਂ?
1: ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ਏਟੀਐਮ ਜਾਂ ਬਿਜ਼ਨਸ ਕਰਸਪੋਂਡੈਂਟ ਯਾਨੀ ਬੀਸੀ ਕੋਲ ਜਾ ਕੇ ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸਦੀ ਡੈਕਲੇਰੇਸ਼ਨ ਦਿਓ।
0: ਅੱਛਾ, ਤੇ ਜੇਕਰ ਕੋਈ ਬਦਲਾਅ ਹੁੰਦਾ ਹੈ ਤਾਂ?
1: ਤਾਂ ਫਿਰ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦੇ ਕੇ ਕੇਵਾਈਸੀ ਅਪਡੇਟ ਕਰਵਾ ਸਕਦੇ ਹੋ।
0: ਬਸ
1: ਬਸ
0: ਸਮਝ ਗਿਆ।
1: ਆਪਣਾ ਕੇਵਾਈਸੀ ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
2: RBI ਕਹਿੰਦਾ ਹੈ,
1: ਜਾਣਕਾਰ ਬਣੋ, ਸੁਚੇਤ ਰਹੋ।
3: ਤੁਸੀਂ ਸੁਣ ਰਹੇ ਪ੍ਰੋਗਰਾਮ ਫਿਲਮੀ ਜੰਕਸ਼ਨ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਦੋਸਤੋ, ਵਿਆਹ ਨਾਲ ਸੰਬੰਧਿਤ ਗੀਤ ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਹਾਨੂੰ ਸੁਣਵਾ ਰਹੇ ਹਾਂ। ਸੋ ਵਿਆਹ ਦੀਆਂ ਖੁਸ਼ੀਆਂ ਜੇ ਕਹਿੰਦੇ ਨੇ ਨਾ, ਸਿਰਫ ਲਾੜੇ ਲਾੜੀ ਜਾਂ ਉਹਨਾਂ ਦੇ ਪਰਿਵਾਰ ਤੱਕ ਹੀ ਸੀਮਤ ਨਹੀਂ ਹੁੰਦੀਆਂ, ਸਗੋਂ ਦੋਸਤਾਂ ਮਿੱਤਰਾਂ ਅਤੇ ਯਾਰਾਂ ਲਈ ਵੀ ਇਹ ਮੌਕਾ ਬਹੁਤ ਹੀ ਖਾਸ ਹੁੰਦਾ। ਅਤੇ ਜਦੋਂ ਦੋਸਤ ਮਿੱਤਰ ਇਕੱਠੇ ਹੁੰਦੇ ਨੇ ਤਾਂ ਹਾਸਾ ਠੱਠਾ ਮਸਤੀਆਂ ਦਾ ਵਿਆਹ ਸ਼ਾਦੀ ਦੇ ਵਿੱਚ ਚੱਲਦੀਆਂ ਨੇ, ਅਤੇ ਚਾਅ ਵੀ ਬੜਾ ਦੋਸਤਾਂ ਨੂੰ ਹੁੰਦਾ। ਸੋ ਇਹੋ ਜਿਹਾ ਹੀ ਗੀਤ ਤੁਹਾਡੇ ਰੇਡੀਓ ਸੈੱਟ 'ਤੇ ਆ ਰਿਹਾ ਜੀ, ਆਵਾਜ਼ਾਂ ਗੁਰਦਾਸ ਮਾਨ ਅਤੇ ਮੀਕਾ ਦੀਆਂ ਨੇ, ਫਿਲਮ ਚੱਕ ਜਵਾਨਾ। ਤੁਸੀਂ ਸੁਣੋ ਇਹ ਗੀਤ ਅਤੇ ਅੰਮ੍ਰਿਤਪਾਲ ਕੌਰ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਫਿਲਮੀ ਜੰਕਸ਼ਨ ਖਤਮ ਕਰਨ ਦੀ।

ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਫਿਲਮੀ ਜੰਕਸ਼ਨ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 ਮੈਗਾਹਰਟਸ ਦੇ। ਸਵੇਰ ਦੇ 9 ਵੱਜ ਰਹੇ ਨੇ। ਹੁਣ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ।

ਹੁਣ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸਵੇਰ ਦੇ 10 ਵਜੇ ਨੇ। ਹੁਣ ਸਾਂਝੀਆਂ ਕਰਦੇ ਹਾਂ ਹੁਣ ਤੱਕ ਦੀਆਂ ਕੁਝ ਖਾਸ ਸੁਰਖੀਆਂ। ਕੇਂਦਰ ਨੇ 1 ਜੁਲਾਈ ਤੋਂ ਪੈਟਰੋਲ ਤੇ ਡੀਜ਼ਲ ਦੀ ਵਿਕਰੀ ਅਤੇ ਵੰਡ ਤੇ ਲਾਈਆਂ ਅਸਥਾਈ ਪਾਬੰਦੀਆਂ ਹਟਾ ਦਿੱਤੀਆਂ ਨੇ। ਪੱਛਮੀ ਬੰਗਾਲ ਸਰਕਾਰ ਨੇ ਰਾਜ ਵਿਚ ਇਕਸਾਰ ਸਿਵਲ ਜ਼ਾਬਤਾ ਯਾਨੀ UCC ਲਾਗੂ ਕਰਨ ਦਾ ਫੈਸਲਾ ਕੀਤਾ ਏ। ਕੇਂਦਰ ਸਰਕਾਰ ਨੇ ਭਾਰਤੀ ਫਿਲਮ ਸਨਅਤ ਨੂੰ ਉਤਸ਼ਾਹਿਤ ਕਰਨ ਲਈ ਇੱਕ ਉੱਚ ਪੱਧਰੀ ਅਧਿਐਨ ਸਮੂਹ ਦੇ ਗਠਨ ਸਮੇਤ 2 ਅਹਿਮ ਫੈਸਲਿਆਂ ਦਾ ਐਲਾਨ ਕੀਤਾ ਏ। ਭਾਰਤ ਨੇ ਪਾਕਿਸਤਾਨ ਵੱਲੋਂ ਅਫਗਾਨਿਸਤਾਨ ਦੇ ਰਹਾਇਸ਼ੀ ਇਲਾਕਿਆਂ ਵਿੱਚ ਕੀਤੇ ਗਏ ਹਵਾਈ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ। ਹਮਲਿਆਂ ਵਿੱਚ 36 ਨਾਗਰਿਕਾਂ ਦੀ ਮੌਤ ਤੇ 163 ਹੋਰ ਜ਼ਖਮੀ। ਸਿਹਤ ਮੰਤਰਾਲੇ ਨੇ ਸਾਰੇ ਕੇਂਦਰੀ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਨੂੰ ਆਵਾਰਾ ਕੁੱਤਿਆਂ ਦੇ ਹਮਲਿਆਂ ਸਬੰਧੀ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਜੋ ਅੱਜ ਤੋਂ ਲਾਗੂ ਹੋਣਗੇ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਹਰਿਆਣਾ ਦਾ ਦੌਰਾ ਕਰਨਗੇ ਅਤੇ ਖੇਤ ਬਚਾਓ ਅਭਿਆਨ ਦੇ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਹੋਣਗੇ। ਤਿੰਨ ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸ੍ਰੀ ਅਮਰਨਾਥ ਜੀ ਯਾਤਰਾ ਲਈ ਜੰਮੂ ਕਸ਼ਮੀਰ ਅਤੇ ਪੰਜਾਬ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਨੇ। ਅਮਰੀਕਾ ਅਤੇ ਈਰਾਨ ਹੋਰਮੂਜ਼ ਪਣਜੋੜ ਤੇ ਚੱਲ ਰਹੇ ਵਿਵਾਦ ਤੇ ਅੱਜ ਕਤਰ ਦੀ ਰਾਜਧਾਨੀ ਦੋਹਾ ਵਿੱਚ ਗੱਲਬਾਤ ਕਰਨਗੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਚ ਨੇ ਪੰਜਾਬ ਸਰਕਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ 1 ਮਹੀਨੇ ਦੇ ਅੰਦਰ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਅੰਮ੍ਰਿਤਸਰ ਦੇਹਾਤੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ 10 ਮੁਲਜ਼ਮਾਂ ਨੂੰ ਹਥਿਆਰਾਂ ਤੇ ਵੱਡੀ ਮਿਕਦਾਰ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਏ। ਤੇ ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ। 1 ਜੁਲਾਈ ਤੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਅਤੇ ਤਾਪਮਾਨ ਵਿੱਚ ਗਿਰਾਵਟ ਬਾਰੇ ਅਲਰਟ ਜਾਰੀ। ਇਹ ਤਾਂ ਸੀ ਕੁਝ ਸੁਰਖੀਆਂ। ਹੁਣ ਪੇਸ਼ ਕਰ ਰਹੇ ਹਾਂ NCERT ਦੁਆਰਾ ਸਪੋਂਸਰਡ ਪ੍ਰੋਗਰਾਮ ਉਮੰਗ। ਅੱਜ ਇਸ ਦੀ ਲੜੀ ਨੰਬਰ 1317 ਪ੍ਰਸਾਰਿਤ ਕੀਤੀ ਜਾਵੇਗੀ।

ਜੀ ਦੋਸਤੋ, ਹੁਣ ਗੱਲ ਕਰਦੇ ਹਾਂ ਵਿਸ਼ਵ ਸੰਸਦ ਦਿਵਸ ਬਾਰੇ, ਜੋ ਕਿ 30 ਜੂਨ ਨੂੰ ਮਨਾਇਆ ਜਾਂਦਾ ਹੈ। 1899 ਵਿੱਚ ਇਸ ਦਿਨ ਇੰਟਰ ਪਾਰਲੀਮੈਂਟਰੀ ਯੂਨੀਅਨ ਯਾਨੀ ਕਿ IPU ਬਣੀ ਸੀ। ਇਸ ਦਾ ਮਕਸਦ ਸੰਸਦਾਂ ਦੀ ਮਹੱਤਤਾ ਨੂੰ ਦੱਸਣਾ ਕਿ ਕਿਸ ਤਰ੍ਹਾਂ ਇਹ ਲੋਕਾਂ ਦੀ ਆਵਾਜ਼ ਬਣਦੀ ਹੈ, ਕਾਨੂੰਨ ਬਣਾਉਂਦੀ ਹੈ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਦੀ ਹੈ। IPU ਯਾਨੀ ਕਿ ਅੰਤਰ ਸੰਸਦੀ ਯੂਨੀਅਨ ਰਾਸ਼ਟਰੀ ਸੰਸਦਾਂ ਦੀ ਸਭ ਤੋਂ ਪਹਿਲੀ ਗਲੋਬਲ ਸੰਸਥਾ ਹੈ, ਜੋ ਲੋਕਤੰਤਰ ਅਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਦੀ ਹੈ। ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਇੱਕ ਹੋਰ ਸੋਹਣਾ ਜਿਹਾ ਗੀਤ ਸੁਣਦੇ ਹਾਂ।

FM 100.6 MHz ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਵਿਬ ਕਿਉਰ ਤੇ ਮੈਂ ਪ੍ਰਭਨੀਤ ਕੌਰ ਰੋਜ਼ਗਾਰ ਸਮਾਚਾਰ ਲੈ ਕੇ ਹਾਜ਼ਰ ਹਾਂ। ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਦੁਆਰਾ ਜੂਨੀਅਰ ਅਸਿਸਟੈਂਟ ਦੀ ਪੋਸਟ ਜਾਰੀ ਕੀਤੀ ਗਈ ਹੈ ਜਿਸ ਨੂੰ ਅਪਲਾਈ ਕਰਨ ਵਾਸਤੇ 12ਵੀਂ ਪਾਸ ਹੋਣਾ ਬਹੁਤ ਹੀ ਜ਼ਰੂਰੀ ਹੈ। ਇਸ ਦੀ ਉਮਰ ਸੀਮਾ 18 ਤੋਂ 27 ਸਾਲ ਤੱਕ ਦੀ ਰੱਖੀ ਗਈ ਹੈ। 20 ਜੁਲਾਈ ਇਸ ਫਾਰਮ ਨੂੰ ਭਰਨ ਦੀ ਆਖਰੀ ਮਿਤੀ ਹੈ ਅਤੇ ਇਸ ਫੋਮ ਅਤੇ ਇਸ ਪੋਸਟ ਬਾਰੇ ਜਿੰਨੀ ਵੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਇਸ ਦੀ ਓਫੀਸ਼ੀਅਲ ਵੈਬਸਾਈਟ ਨੈਸ਼ਨਲ ਬੋਰਡ ਆਫ ਐਜੂਕੇਸ਼ਨ ਦੇ ਵਿੱਚੋਂ। ਅਗਲੀ ਅਸਾਮੀ ਦਿੱਤੀ ਗਈ ਹੈ DSSSB ਵੱਲੋਂ ਐਡਵਰਟੀਜ਼ਮੈਂਟ ਨੰਬਰ 3/2026 ਅਤੇ ਇਸ ਵਿੱਚ ਇਹ ਅਸਾਮੀ 15 ਜੁਲਾਈ ਤੱਕ ਦੀ ਹੈ ਅਤੇ ਇਸ ਨੂੰ ਇਸ ਵਿੱਚ ਗ੍ਰੈਜੂਏਟ ਹੋਣਾ ਬਹੁਤ ਜ਼ਰੂਰੀ ਹੈ। ਇਹ ਅਸਾਮੀ ਟੀਚਿੰਗ ਅਤੇ ਨੋਨ ਟੀਚਿੰਗ ਸਟਾਫ ਦੀ ਹੈ ਅਤੇ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਦਿੱਤੀ ਗਈ ਹੈ ਅਤੇ ਉਮਰ ਸੀਮਾ 30 ਸਾਲ ਤੱਕ ਹੈ ਪਰ SC ST ਨੂੰ 5 ਸਾਲ ਦੀ ਛੂਟ ਹੈ ਅਤੇ OBC ਨੂੰ 3 ਸਾਲ ਦੀ ਛੂਟ ਹੈ।

ਸਰਗਰਮੀਆਂ 'ਤੇ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਖੇਤੀਬਾੜੀ ਖੇਤਰ ਦੇ ਵਿਕਾਸ ਤੋਂ ਬਿਨਾਂ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਨਹੀਂ ਹੋ ਸਕਦਾ। ਭਾਰਤ ਨੇ ਵਿੱਤੀ ਐਕਸ਼ਨ ਟਾਸਕ ਫੋਰਸ FATF ਨੂੰ ਦਹਿਸ਼ਤਗਰਦੀ, ਵਿੱਤ ਪੋਸ਼ਣ ਅਤੇ ਮਨੀ ਲਾਂਡਰਿੰਗ ਖਿਲਾਫ਼ ਆਲਮੀ ਲੜਾਈ ਦਾ ਇੱਕ ਲਾਜ਼ਮੀ ਥੰਮ ਦੱਸਦਿਆਂ ਆਪਣੇ ਮਜ਼ਬੂਤ ਸਮਰਥਨ ਦੀ ਪੁਸ਼ਟੀ ਕੀਤੀ ਹੈ। ਭਾਰਤ ਸਮੇਤ ਅੰਤਰਰਾਸ਼ਟਰੀ ਭਾਈਚਾਰੇ ਨੇ ਅਫਗਾਨਿਸਤਾਨ 'ਚ ਪਾਕਿਸਤਾਨ ਫੌਜ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ। ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਕਿਹਾ ਕਿ ਭਾਰਤੀ ਫੌਜ ਨੂੰ ਆਪਣੀ ਤਾਕਤ ਕਿਸੇ ਇੱਕ ਵਿਅਕਤੀ ਤੋਂ ਨਹੀਂ ਸਗੋਂ ਆਪਣੇ ਸੈਨਿਕਾਂ, ਕਮਾਂਡਰਾਂ, ਸਾਬਕਾ ਸੈਨਿਕਾਂ, ਉਹਨਾਂ ਦੇ ਪਰਿਵਾਰਾਂ ਅਤੇ ਦੇਸ਼ ਦੇ ਨਾਗਰਿਕਾਂ ਦੇ ਅਟੁੱਟ ਵਿਸ਼ਵਾਸ ਤੋਂ ਮਿਲਦੀ ਹੈ। ਸਿਹਤ ਮੰਤਰਾਲੇ ਨੇ ਸਾਰੇ ਕੇਂਦਰੀ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਨੂੰ ਅਵਾਰਾ ਕੁੱਤਿਆਂ ਦੇ ਹਮਲਿਆਂ ਸੰਬੰਧੀ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਅੱਜ ਤੋਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਇਸ ਸਾਲ ਦੇ ਅਖੀਰ ਤੱਕ 7000 ਕਿਲੋਮੀਟਰ ਹੋਰ ਪਾਈਪ ਲਾਈਨਾਂ ਵਿਛਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਨੇ। ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ਪੂਰੀ ਧਾਰਮਿਕ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਮਾਗਮਾਂ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਗਿਆ ਸ਼ਰਧਾਲੂਆਂ ਦਾ ਜਥਾ ਅੱਜ ਭਾਰਤ ਵਾਪਸ ਪਰਤ ਆਇਆ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਕੱਲ੍ਹ ਤੋਂ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਹ ਸਨ ਹੁਣ ਤੱਕ ਦੀਆਂ ਕੁਝ ਪ੍ਰਮੁੱਖ ਹੈੱਡਲਾਈਨਸ।

ਹੁਣ ਸਰਵਣ ਕਰਦੇ ਹਾਂ ਭਗਤੀ ਰਸਤੇ ਆਧਾਰਿਤ ਪ੍ਰੋਗਰਾਮ ਬੰਦਗੀ। ਪ੍ਰੋਗਰਾਮ 'ਚ ਸਰਵਣ ਕਰਦੇ ਹਾਂ ਸ਼ਬਦ ਭਾਈ ਰਵਿੰਦਰ ਸਿੰਘ ਜੀ ਦਾ ਗਾਇਨ ਕੀਤਾ।

ਸ਼ਬਦ ਤੁਸੀਂ ਸਰਵਣ ਕੀਤਾ ਭਾਈ ਸਤਵਿੰਦਰ ਅਤੇ ਭਾਈ ਹਰਵਿੰਦਰ ਸਿੰਘ ਜੀ ਦਾ ਗਾਇਨ ਕੀਤਾ। ਪ੍ਰੋਗਰਾਮ 'ਚ ਸਰਵਣ ਕਰਦੇ ਹਾਂ ਭਜਨ ਲਤਾ ਮੰਗੇਸ਼ਕਰ ਦਾ ਗਾਇਨ ਕੀਤਾ।

ਸ਼ਾਮ ਸੁਹਾਨੀ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਲਾਈਵ ਸਟ੍ਰੀਮਿੰਗ ਜ਼ਰੀਏ ਐਪ ਨਿਊਜ਼ ਔਨ AIR ਤੇ। ਸਰੋਤੋ, ਇਸ ਪ੍ਰੋਗਰਾਮ 'ਚ ਆਪਣੀ ਫਰਮਾਇਸ਼ ਪੂਰੀ ਕਰਵਾਉਣ ਲਈ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਨੰਬਰ ਡਾਇਲ ਕਰਨਾ 01752228239। ਅਗਲੀ ਫਰਮਾਇਸ਼ ਕੁਛ ਸੁਣੇ ਹੀ ਸਰੋਤਿਆਂ ਦੇ ਸ਼ਾਮਿਲ ਕਰਦੇ ਹਾਂ ਪ੍ਰੋਗਰਾਮ 'ਚ। ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚਾਈ ਹੈ ਰਾਜਨਾਥਗਾਮ ਛੱਤੀਸਗੜ੍ਹ ਤੋਂ ਬਬਲੂ ਸਾਹੂ, ਜਾਮੂ ਦੇਵੀ, ਪ੍ਰੇਮ, ਪੂਜਾ, ਦੁਸ਼ਯੰਤ, ਪ੍ਰਾਂਜਲ, ਸਮੀਕਸ਼ਾ ਅਤੇ ਆਰਾਧਿਆ ਸਾਹੂ ਹੋਰਾਂ ਨੇ। ਜ਼ਿਲ੍ਹਾ ਵਰੰਗਲ ਤੋਂ ਮੁਹੰਮਦ ਖਾਜਾ, ਆਇਸ਼ਾ ਤਬਸੁਮ ਅਤੇ ਜੁਬੇਰੀਆ ਹੋਰਾਂ ਨੇ। ਤੇਲੰਗਾਨਾ ਬੋਂਗੀਰ ਤੋਂ ਮੁਹੰਮਦ ਬੁਰਹਾਨੁਦੀਨ, ਫਜ਼ਾਨ ਲੱਲਾ, ਫਰਹਾਨ ਲੱਲਾ ਅਤੇ ਇਹਨਾਂ ਦੇ ਸਾਥੀ। ਚਾਂਪਾ ਛੱਤੀਸਗੜ੍ਹ ਤੋਂ ਦਿਲਦਾਰ ਮੇਰੀ, ਜਿਉਤੀ ਜਾਨਵੀ ਅਤੇ ਦਿਸ਼ਾਂਤ ਮੇਰੀ। ਸੈਕਟਰ 5 ਸੂਰਿਆਨਗਰੀ ਜੋਧਪੁਰ ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ, ਮੋਹਿਨੀ ਚੌਹਾਨ, ਕਲਪਿਤ ਚੌਹਾਨ, ਗਰਵੀ ਅਤੇ ਹਿਮਾਂਸ਼।

ਅਲਕਾ ਯਾਗਨਿਕ ਅਤੇ ਸਾਥੀਆਂ ਦੀਆਂ ਆਵਾਜ਼ਾਂ ਤੁਸੀਂ ਸੁਣੀਆਂ। ਇਸ ਗੀਤ ਲਈ ਫਰਮਾਇਸ਼ ਕੀਤੀ ਸੀ ਪਿੰਡ ਅਤੇ ਡਾਕਖਾਨਾ ਖੋਈਆਂ ਸਰਵਰ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਤੋਂ ਰਮੇਸ਼ ਬਿੱਲਾ ਚਾਵਲਾ, ਰਾਇਜਲ, ਹੇਜ਼ਲ, ਵਿਹਾਨ, ਆਸਥਾ, ਜੈਸ਼੍ਰੀ ਅਤੇ ਇਹਨਾਂ ਦੇ ਸਾਥੀਆਂ ਨੇ। ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ ਅਤੇ ਇਹਨਾਂ ਦੇ ਸਾਥੀ। ਪਿੰਡ ਸਿਉਣਾ ਤੋਂ ਲਿਖਣ ਵਾਲੇ ਸਰੋਤਾਂ ਨੇ ਦਰਸ਼ਨ ਸਿੰਘ ਸੈਣੀ, ਭੁਪਿੰਦਰ ਕੌਰ ਸੈਣੀ, ਵੱਡੀਆਂ ਜਾਲਾਂ ਤੋਂ ਧੰਨਾ ਸਿੰਘ ਖਰੌੜ ਲਿਖਦੇ ਨੇ। ਪਿੰਡ ਕੈਰੋਂ, ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ, ਚਲੋਤਰਾ ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਗੁਰਸ਼ਬਦ।

ਸ਼ਾਮ ਸੁਹਾਨੀ ਪ੍ਰੋਗਰਾਮ ਦਾ ਤੁਸੀਂ ਲੁਤਫ ਲੈ ਰਹੇ ਹੋ ਲਾਈਵ ਸਟ੍ਰੀਮਿੰਗ ਜ਼ਰੀਏ ਐਪ ਨਿਊਜ਼ ਔਨ AIR 'ਤੇ। ਇਸ ਵੇਲੇ ਰਾਤ ਦੇ 8 ਵੱਜ ਚੁੱਕੇ ਨੇ।

ਹੁਣ ਇੱਕ ਨਜ਼ਰ ਇਸ ਵੇਲੇ ਦੀਆਂ ਪ੍ਰਮੁੱਖ ਸਰਗਰਮੀਆਂ 'ਤੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ 26 ਤੋਂ ਵੱਧ ਦੇਸ਼ਾਂ ਨਾਲ 28 ਪ੍ਰਵਾਸ ਅਤੇ ਆਵਾਜਾਈ ਭਾਈਵਾਲੀ ਸਮਝੌਤਿਆਂ 'ਤੇ ਦਸਤਖਤ ਕੀਤੇ ਨੇ। ਸਰਕਾਰ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਦੇ ਮੱਦੇਨਜ਼ਰ ਮਹੱਤਵਪੂਰਨ ਪੈਟਰੋਕੈਮੀਕਲ ਉਤਪਾਦਾਂ 'ਤੇ ਪੂਰੀ ਕਸਟਮ ਡਿਊਟੀ ਛੋਟ 15 ਜੁਲਾਈ 2026 ਤੱਕ ਵਧਾ ਦਿੱਤੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਦਿਆਰਥੀਆਂ ਨੂੰ ਸਿੱਖਿਆ ਨੂੰ ਇੱਕ ਨਿਆਂਪੂਰਨ ਅਤੇ ਸਮਾਵੇਸ਼ੀ ਸਮਾਜ ਦੇ ਨਿਰਮਾਣ ਲਈ ਇੱਕ ਸਾਧਨ ਵਜੋਂ ਵਰਤਣ ਦਾ ਸੱਦਾ ਦਿੱਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਮਜ਼ਬੂਤ ਆਰਥਿਕਤਾ ਮਜ਼ਬੂਤ ਰੱਖਿਆ ਸਮਰੱਥਾਵਾਂ ਦੀ ਨੀਂਹ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੜਕ ਸੁਰੱਖਿਆ ਵਿੱਚ ਜਨਤਕ ਹਿੱਸੇਦਾਰੀ ਦਾ ਸੱਦਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਸੰਬੰਧੀ 50 ਮੋਬਾਈਲ ਡਾਕੂਮੈਂਟਰੀ ਵੈਨਾਂ ਨੂੰ ਰਵਾਨਾ ਕੀਤਾ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਪਟਿਆਲਾ ਵਿਖੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਡਰੇਨੇਜ ਪ੍ਰਬੰਧਾਂ ਦਾ ਲਿਆ ਜਾਇਜ਼ਾ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਅੰਤਰਰਾਸ਼ਟਰੀ ਹਥਿਆਰ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 4 ਪਿਸਤੌਲਾਂ ਅਤੇ 5 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ। ਮੌਸਮ ਵਿਭਾਗ ਨੇ ਅੱਜ ਤੋਂ 6 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਬਾਰਿਸ਼ ਅਤੇ ਤਾਪਮਾਨ ਵਿੱਚ ਗਿਰਾਵਟ ਦੀ ਪੇਸ਼ੀਨਗੋਈ ਕੀਤੀ ਹੈ। ਇਹ ਸਨ ਹੁਣ ਤੱਕ ਦੀਆਂ ਕੁਝ ਪ੍ਰਮੁੱਖ ਸਰਗਰਮੀਆਂ।

ਜਾਰੀ ਰੱਖਦੇ ਹਾਂ ਪ੍ਰੋਗਰਾਮ ਸ਼ਾਮ ਸੋਹਾਣੀ। ਸਰੋਤੋ, ਇਸ ਪ੍ਰੋਗਰਾਮ 'ਚ ਤੁਸੀਂ ਆਪਣੀ ਫਰਮਾਇਸ਼ ਸਾਡੇ ਤੱਕ ਪਹੁੰਚਾਉਣ ਲਈ ਤੁਸੀਂ ਸਾਡਾ ਨੰਬਰ ਡਾਇਲ ਕਰ ਸਕਦੇ ਹੋ 0175-22-394-94। ਅੱਜ ਦੇ ਇਸ ਪ੍ਰੋਗਰਾਮ 'ਚ ਸਰੋਤੋ ਤੁਹਾਡੇ ਸੁਨੇਹੇ ਵੀ ਸ਼ਾਮਿਲ ਕੀਤੇ ਜਾ ਰਹੇ ਨੇ। ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਪਿੰਡ ਸਿਉਣਾ ਤੋਂ ਪਰਮਵੀਰ ਸਿੰਘ ਖਰੌੜ ਹੋਰਾਂ ਦਾ। ਡਾਬਕੀ ਰੋਡ ਅਕੋਲਾ ਤੋਂ ਸੁਸ਼ੀਲਾ ਦੇਵੀ ਮੰਦੂਰਕਰ, ਸਦਾਨੰਦ ਅਤੇ ਕੁਮਾਰ ਗੌਰਵ ਮੰਦੂਰਕਰ ਲਿਖਦੇ ਨੇ। ਗੁਮਲਾ ਝਾਰਖੰਡ ਤੋਂ SM ਜਾਵੇਦ, ਕੁਮਹਾਰਹੇੜਾ ਸਹਾਰਨਪੁਰ ਤੋਂ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ ਅਤੇ ਆਫੀਆ। ਖੰਡਵਾ ਮੱਧ ਪ੍ਰਦੇਸ਼ ਤੋਂ ਸ਼ਾਲੀਆ ਡਾਵਰ, ਹਲੀਮਾ ਡਾਵਰ, ਜ਼ਿਕਰਾ ਅਤੇ ਆਇਸ਼ਾ ਖੱਤਰੀ। ਲਕਸਰ ਹਰਿਦੁਆਰ ਤੋਂ ਲਿਖਣ ਵਾਲੇ ਸਰੋਤਾ ਨੇ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ ਅਤੇ ਇਹਨਾਂ ਦੇ ਸਾਥੀ। ਇਹਨਾਂ ਸਭ ਸਰੋਤਿਆਂ ਦੀ ਫਰਮਾਇਸ਼ 'ਤੇ ਗੀਤਾ ਜੈਲਦਾਰ ਦੀ ਆਵਾਜ਼ ਤੁਹਾਡੇ ਰੇਡੀਓ ਸੈੱਟ 'ਤੇ ਆ ਰਹੀ ਹੈ।

ਆਵਾਜ਼ ਤੁਸੀਂ ਸੁਣੀ ਕੌਰਬੀ ਦੀ, ਫਰਮਾਇਸ਼ ਕਰਤਾ ਸਨ ਬਾਟਾਪਾਰਾ ਛੱਤੀਸਗੜ੍ਹ ਤੋਂ ਸੋਹਨ ਜੋਸ਼ੀ, ਸੰਜੇ ਕਲੋਨੀ ਖੰਡਵਾ ਤੋਂ ਅਬਦੁਲ ਗਫਾਰ ਡਾਵਰ ਖੁਸ਼ ਨਸੀਬ, ਅਬਦੁਲ ਹੱਕ ਡਾਵਰ ਅਤੇ ਜੀਆਉਲ ਹੱਕ ਡਾਵਰ। ਅਗਲੇ ਫਰਮਾਇਸ਼ ਕਰਤਾ ਨੇ ਮਜਨੂੰ ਕਾਟੇਲਾ ਦਿੱਲੀ ਤੋਂ, ਕਮਲ ਬਾਲੂਜਾ ਮਧੂ ਬਾਲੂਜਾ ਸਾਗਰ ਸਤਨਾ ਮੱਧ ਪ੍ਰਦੇਸ਼ ਤੋਂ, ਉਮੰਗ ਮਲਿਕ ਆਕਾਂਸ਼ਾ ਮਲਿਕ ਅਤੇ ਮਾਹੀ ਮਲਿਕ। ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ। ਸਾਰਿਮਪੁਰ ਬਕਸਰ ਤੋਂ ਰਾਜ ਐਸ ਡੀ ਅੰਸਾਰੀ ਅਤੇ ਆਸਮਾ ਖਾਤੂਨ ਅੰਸਾਰੀ। ਝੁਖੋਂਟੀ ਬੁਲੰਦਸ਼ਹਿਰ ਤੋਂ ਮੁਹੰਮਦ ਸਈਦ ਅਬਾਸੀ, ਨਿਗਹਤ ਪਰਵੀਨ, ਸ਼ਾਹਨਵਾਜ਼ ਸਰਫਰਾਜ਼ ਅਤੇ ਇਹਨਾਂ ਦੇ ਸਾਥੀ। ਬਹਾਦਰਗੰਜ ਗਾਜੀਪੁਰ ਤੋਂ ਆਜ਼ਾਦ ਅਲੀ ਅਨਵਰ, ਰਿਜ਼ਵਾਨਾ ਪਰਵੀਨ, ਅਬਦੁੱਲਾ ਆਜ਼ਾਦ।

0: ਹਰਜੀਤ ਹਰਮਨ ਦੇ ਗਾਏ ਇਸ ਗੀਤ ਦੇ ਨਾਲ ਹੀ ਅੱਜ ਦਾ ਸ਼ਾਮ ਸੁਹਾਨੀ ਪ੍ਰੋਗਰਾਮ ਖਤਮ ਹੁੰਦਾ ਹੈ। ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਲਾਈਵ ਸਟ੍ਰੀਮਿੰਗ ਜ਼ਰੀਏ ਐਪ ਨਿਊਜ਼ ਔਨ AIR ਪ੍ਰਸਾਰ ਭਾਰਤੀ ਤੇ। FM 100.2 MHz ਤੇ ਤੁਸੀਂ ਸੁਣ ਰਹੇ ਹੋ ICC ਮਹਿਲਾ ਕ੍ਰਿਕਟ ਆਸਟ੍ਰੇਲੀਆ ਤੇ ਵੈਸਟ ਇੰਡੀਜ਼ ਦਰਮਿਆਨ ਖੇਡੇ ਜਾ ਰਹੇ ਇੱਕ ਰੋਜ਼ਾ ਮੁਕਾਬਲੇ ਦੀ ਬਾਲ ਬਾਏ ਬਾਲ ਕਮੈਂਟਰੀ। ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਖੇਡ ਸੰਸਾਰ।
1: ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰ ਬੁੱਧਵਾਰ ਦੀ ਤਰ੍ਹਾਂ ਅੱਜ ਦਾ ਖੇਡ ਸੰਸਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੀ ਦੋਸਤ ਆਨੰਦਿਤਾ ਸ਼ਰਮਾ। ਅੱਜ ਦੇ ਖੇਡ ਸੰਸਾਰ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਗੱਲਬਾਤ ਸੁਣਵਾਵਾਂਗੇ ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ ਦੇ ਪਲੇਅਰ ਜੋ ਕਿ ਅੱਜ ਕੱਲ੍ਹ ਮਾਤਾ ਗੁਜਰੀ ਕਾਲਜ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਨੇ। ਆਓ ਫਿਰ ਕਰਦੇ ਉਹਨਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।
1: ਜੀ ਮੈਂ ਤੁਹਾਡਾ ਮੇਰੇ ਵੱਲੋਂ ਅਤੇ ਸਾਡੇ ਪੂਰੇ ਆਕਾਸ਼ਵਾਣੀ ਪਰਿਵਾਰ ਵੱਲੋਂ ਖੇਡ ਸੰਸਾਰ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਕਰਦੀ ਹਾਂ।
2: ਮੈਂ ਵੀ ਆਕਾਸ਼ਵਾਣੀ ਦਾ ਬਹੁਤ ਹੀ ਤਹਿ ਦਿਲੋਂ ਥੈਂਕਸ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਪਲੇਟਫਾਰਮ 'ਤੇ ਇੰਟਰਵਿਊ ਦਾ ਮੌਕਾ ਦਿੱਤਾ।
1: ਜੀ ਹਰਜੀਤ ਕੌਰ ਜੀ, ਪਹਿਲਾਂ ਤੌਰ 'ਤੇ ਪੁੱਛਾਂਗੇ ਕਿ ਜਿਵੇਂ ਪਾਵਰ ਲਿਫਟਿੰਗ ਅਤੇ ਵੇਟ ਲਿਫਟਿੰਗ ਦੀ ਗੱਲ ਆਈ ਹੈ ਤਾਂ ਪਹਿਲਾਂ ਅਸੀਂ ਇਹੀ ਪੁੱਛਾਂਗੇ ਕਿ ਤੁਸੀਂ ਕਿਹੜੇ ਸਾਲ ਜਾਂ ਕਿਹੜੀ ਉਮਰ ਤੋਂ ਖੇਡਣਾ ਸ਼ੁਰੂ ਕੀਤਾ ਸੀ, ਕਿੰਨੇ ਕੁ ਸਾਲ ਦੇ ਸੀ ਉਦੋਂ ਤੁਸੀਂ?
2: ਐਕਚੁਅਲੀ ਸਕੂਲ ਟਾਈਮ ਦੇ ਵਿੱਚ ਉਸ ਟਾਈਮ ਗੇਮਸ ਦਾ ਸਾਨੂੰ ਪਤਾ ਨਹੀਂ ਸੀ ਅਤੇ ਮੈਂ ਕਾਲਜ ਟਾਈਮ ਦੇ ਵਿੱਚ ਇਹ ਗੇਮ ਸਟਾਰਟ ਕੀਤੀ। ਉਸ ਟਾਈਮ ਫਿਜ਼ੀਕਲ ਐਜੂਕੇਸ਼ਨ ਟੀਚਰਸ ਨੇ ਮੈਨੂੰ ਮੋਟੀਵੇਟ ਕੀਤਾ ਕਿ ਤੁਸੀਂ ਗੇਮਸ ਦੇ ਵਿੱਚ ਆਪਣਾ ਕੈਰੀਅਰ ਅੱਛਾ ਬਣਾ ਸਕਦੇ ਹੋ, ਅਤੇ ਮੈਂ ਕਾਲਜ ਟਾਈਮ ਤੋਂ ਇਹ ਗੇਮ ਸਟਾਰਟ ਕੀਤੀ।
1: ਜੀ ਅਤੇ ਨਹੀਂ ਮਤਲਬ ਸਕੂਲ ਟਾਈਮ ਤੋਂ ਤੁਹਾਡਾ ਕੋਈ ਇੰਟਰਸਟ ਸੀ ਜਾਂ ਵੈਸੇ ਹੀ ਨਹੀਂ ਖੇਡੇ ਤੁਸੀਂ?
2: ਸਕੂਲ ਟਾਈਮ ਦੇ ਵਿੱਚ ਅਵੇਅਰਨੈਸ ਹੀ ਨਹੀਂ ਸੀ ਕਿ ਸਾਨੂੰ ਸਪੋਰਟਸ ਦੇ ਬਾਰੇ, ਸਕੂਲ ਟਾਈਮ ਤੋਂ ਪਤਾ ਹੀ ਨਹੀਂ ਸੀਗਾ ਕਿ ਸਪੋਰਟਸ ਫੀਲਡ ਵੀ ਹੈ ਜਿਹਦੇ ਨਾਲ ਸਾਰੀ ਆਲਰਾਊਂਡ ਡਿਵਲਪਮੈਂਟ ਹੁੰਦੀ ਹੈ।
1: ਜੀ ਵੈਸੇ ਵੀ ਦੇਖਿਆ ਜਾਂਦਾ ਜਿਵੇਂ ਅਗਰ ਆਪਾਂ ਟੀਵੀ 'ਤੇ ਦੇਖਦੇ ਹਾਂ ਹੈ ਨਾ ਸਪੋਰਟਸ ਪਲੇਅਰਸ ਨੂੰ, ਤਾਂ ਆਪਾਂ ਨੂੰ ਦੇਖ ਕੇ ਲੱਗਦਾ ਵੀ ਇੱਥੇ ਤੱਕ ਪਹੁੰਚਣ ਲਈ ਸਾਨੂੰ ਹਲੇ ਬਹੁਤ ਟਾਈਮ ਲੱਗੂਗਾ ਹੈ ਨਾ, ਵੀ ਇਹ ਕਿੱਦਾਂ ਬਣ ਜਾਂਦੇ ਨੇ, ਤਾਂ ਸ਼ੁਰੂਆਤ ਕਰਨੀ ਉਸ ਵੇਲੇ ਥੋੜ੍ਹੀ ਔਖੀ ਲੱਗਦੀ ਹੈ।
2: ਹਾਂਜੀ
1: ਜੀ, ਪਰ ਜਿਵੇਂ ਜਿਵੇਂ ਖੇਡਦੇ ਜਾਂਦੇ ਹਾਂ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇੰਨਾ ਵੀ ਔਖਾ ਨਹੀਂ ਹੈ ਉੱਥੇ ਤੱਕ ਪਹੁੰਚਣਾ।
2: ਜੀ
1: ਵੀ ਜਰਨੀ ਤਾਂ ਇੱਕੋ ਹੀ ਰਹਿੰਦੀ ਹੈ, ਬਸ ਇਹ ਹੈ ਕਿ ਤੁਸੀਂ ਮਿਹਨਤ ਕਰਦੇ ਰਹੋ ਉੱਥੇ ਤੱਕ ਤੁਸੀਂ ਵੀ ਪਹੁੰਚ ਸਕਦੇ।
2: ਹਾਂਜੀ, ਕਿਉਂਕਿ ਫੀਲਡ ਇੱਕ ਐਸਾ ਸਪੋਰਟਸ ਇੱਕ ਐਸਾ ਫੀਲਡ ਹੈ ਜਿਹਦੇ ਵਿੱਚ ਅਸੀਂ ਇੱਕ ਦਿਨ ਦੇ ਵਿੱਚ ਪਰਫੋਰਮੈਂਸ ਨਹੀਂ ਲੈ ਸਕਦੇ, ਇਹਦੇ ਵਿੱਚ ਸਾਨੂੰ ਆਪਣਾ ਹਾਰਡ ਮਿਹਨਤ ਕਰਨੀ ਪੈਂਦੀ ਹੈ, ਨਾ ਦਿਨ ਦੇਖਣਾ ਨਾ ਰਾਤ ਦੇਖਣੀ, ਅਤੇ ਸਾਨੂੰ ਟ੍ਰੇਨਿੰਗ ਜਿਹੜੀ ਹੈ ਸਾਨੂੰ ਦਿਲੋਂ ਜਾਨ ਨਾਲ ਪ੍ਰੈਕਟਿਸ ਕਰਨੀ ਚਾਹੀਦੀ ਹੈ ਅਤੇ ਅਸੀਂ ਅਚੀਵ ਕਰ ਸਕਦੇ ਹਾਂ।
1: ਹਾਂਜੀ, ਵੈਸੇ ਵੀ ਕਹਿੰਦੇ ਆ ਕਿ ਟੀਵੀ ਅੱਗੇ ਬਹਿ ਕੇ ਚੇਅਰ ਕਰਨਾ ਬਹੁਤ ਆਸਾਨ ਹੈ, ਪਰ ਜਿਹੜਾ ਬੰਦਾ ਖੇਡ ਰਿਹਾ ਹੁੰਦਾ ਜੋ ਉੱਥੇ ਬੀਤਦੀ ਹੈ ਸਿਰਫ ਉਹੀ ਜਾਣਦਾ ਹੁੰਦਾ।
2: ਜੀ, ਇਹ ਤਾਂ ਰੀਅਲੀ ਹੈ, ਕਿਉਂਕਿ ਜੇਕਰ ਅਸੀਂ ਫੀਮੇਲ ਦੀ ਗੱਲ ਕਰੀਏ ਤਾਂ ਫੀਮੇਲਸ ਨੂੰ ਬਹੁਤ ਹੀ ਸਟਰਗਲ ਕਰਨਾ ਪੈਂਦਾ ਖੇਡ ਦੀ ਵਿੱਚ, ਕਿਉਂਕਿ ਫੀਮੇਲ ਅੱਜ ਕੁਝ ਕਰਨਾ ਚਾਹੁੰਦੀਆਂ ਨੇ ਪਰ ਸਾਡਾ ਸਮਾਜ ਕਿਤੇ ਨਾ ਕਿਤੇ ਉਹਨਾਂ ਨੂੰ ਡੀਮੋਟੀਵੇਟ ਕਰਦਾ, ਅਤੇ ਸੋ ਉਹਨਾਂ ਨੂੰ ਆਪਣੇ ਕੈਰੀਅਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹ ਆਪਣੇ ਜਿਹੜਾ ਹੈ ਰੁਝਾਨ ਖੇਡਾਂ ਵਿੱਚ ਜਿਹੜਾ ਹੈ ਡੇ ਬਾਏ ਡੇ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰਦੀਆਂ ਨੇ।
1: ਵੈਸੇ ਤਾਂ ਕਹਿੰਦੇ ਸਾਡਾ ਦੇਸ਼ ਆਜ਼ਾਦ ਹੋਏ ਤਾਂ ਬਹੁਤ ਟਾਈਮ ਹੋ ਗਿਆ, ਪਰ ਫਿਰ ਵੀ ਕਹਿ ਲਓ ਵੀ ਕੁੜੀਆਂ ਨੂੰ ਫਿਰ ਵੀ ਇੰਨੀ ਆਜ਼ਾਦੀ ਨਹੀਂ।

0: ਜ਼ਰੂਰੀ ਨਹੀਂ ਹੈ ਨਾ ਵੀ ਮੰਨਦੇ ਹਾਂ ਕਿ ਅਗਰ ਤੁਸੀਂ ਸਿਰਫ ਖੇਡਾਂ ਵੱਲ ਆ ਤਾਂ ਇਹ ਸਿਰਫ ਜ਼ਰੂਰੀ ਨਹੀਂ ਵੀ ਤੁਸੀਂ ਖੇਡਾਂ ਵੱਲ ਹੀ ਰਹਿ ਜਾਓ।
1: ਹਾਂਜੀ, ਖੇਡਾਂ ਦੇ ਨਾਲ ਪੜ੍ਹਾਈ ਬਹੁਤ ਜ਼ਰੂਰੀ ਹੈ। ਮੈਂ ਆਪਣੀ ਇੱਕ ਸਟੂਡੈਂਟ ਦੀ ਗੱਲ ਕਰਦੀ ਹਾਂ, ਹਰਮਨਜੋਤ ਕੌਰ, ਜੋ ਕਿ ਕਾਲਜ ਦੀ 5 ਟਾਈਮ ਬੈਸਟ ਐਥਲੀਟ ਵੀ ਹੈ, ਔਰ ਉਹਨੂੰ ਪੰਜਾਬ ਗੌਰਮੈਂਟ ਤੋਂ ਸਬ ਇੰਸਪੈਕਟਰ ਦੀ ਜੋਬ ਜਿਹੜੀ ਹੈ ਉਹ ਮਿਲੀ ਹੈ। ਅਤੇ ਇਸ ਕਰਕੇ ਸਪੋਰਟਸ ਇੱਕ ਐਸਾ ਫੀਲਡ ਹੈ, ਜੇਕਰ ਅਸੀਂ ਪੜ੍ਹਾਈ ਦੇ ਨਾਲ ਨਾਲ ਸਪੋਰਟਸ ਨੂੰ ਰੱਖੀਏ ਤਾਂ ਸਾਡੀ ਬੈਸਟ ਅਪਰਚੁਨਿਟੀਜ਼ ਮਿਲ ਸਕਦੀ ਹੈ।
0: ਹਾਂਜੀ, ਅਗਰ ਤੁਸੀਂ ਐਵਰੇਜ ਬੱਚੇ ਹੋ, ਪੜ੍ਹਾਈ 'ਚ ਵੀ ਇੰਨੇ ਵਧੀਆ ਨਹੀਂ ਹੈਗੇ, ਤਾਂ ਨਾਲ ਨਾਲ ਕੋਈ ਹੋਰ ਜ਼ਰੂਰੀ ਆਪਣਾ ਸਕਿੱਲਸ ਰੱਖ ਲੈਣਾ ਚਾਹੀਦਾ ਤਾਂ ਕਿ ਤੁਹਾਨੂੰ ਉਹਦਾ ਬੈਨੀਫਿਟ ਅੱਗੇ ਜਾ ਕੇ ਮਿਲ ਸਕੇ।
1: ਹਾਂਜੀ, ਸਪੋਰਟਸ ਐਕਟੀਵਿਟੀ ਇੱਕ ਐਸਾ ਫੀਲਡ ਹੈ ਕਿਉਂਕਿ ਗ੍ਰੈਜੂਏਸ਼ਨ ਦੇ ਨਾਲ ਅਸੀਂ ਦੂਸਰਿਆਂ ਨੂੰ ਬੀਟ ਕਰ ਸਕਦੇ ਹਾਂ, ਸੋ ਗੌਰਮੈਂਟ ਜੋਬ ਜਿਹੜੀ ਹੈ ਈਜ਼ੀਲੀ ਪ੍ਰੋਵਾਈਡ ਕਰ ਸਕਦੇ ਹਾਂ ਅਸੀਂ।
0: ਵੈਸੇ ਵੀ ਅਗਰ ਤੁਸੀਂ ਕਹਿ ਲਓ ਵੀ ਸਕੂਲ ਤੋਂ ਬਾਅਦ ਅਗਰ ਤੁਹਾਡੇ ਆਰਥਿਕ ਹਾਲਾਤ ਇੰਨੇ ਵਧੀਆ ਨਹੀਂ ਹੈਗੇ, ਆਰਥਿਕ ਤੌਰ 'ਤੇ ਤੁਸੀਂ ਮਾੜੇ ਘਰੋਂ, ਤਾਂ ਤੁਸੀਂ ਸਪੋਰਟਸ ਦੇ ਵਿੱਚ ਆਪਣੀ ਕਾਫੀ ਸਕਾਲਰਸ਼ਿਪਸ ਵੀ ਪ੍ਰੋਵਾਈਡ ਹੁੰਦੀਆਂ ਨੇ ਜਿਸ ਦੇ ਸਹਾਰੇ ਤੁਸੀਂ ਅੱਗੇ ਫ੍ਰੀ ਐਡਮਿਸ਼ਨ ਕਰਾ ਕੇ ਫ੍ਰੀ ਪੜ੍ਹ ਸਕਦੇ ਹੋ।
1: ਹਾਂਜੀ, ਅਤੇ ਮੈਨੂੰ ਨਹੀਂ ਲੱਗਦਾ ਕਿ ਅੱਜ ਦਾ ਬੱਚਾ ਜਿਹੜਾ ਹੈ ਕਿਸੇ ਵੀ ਕੈਰੀਅਰ ਤੋਂ ਪਿੱਛੇ ਰਹਿ ਜਾਏ, ਕਿਉਂਕਿ ਸਾਡੇ ਜਿਹੜੇ ਸੈਂਟਰ ਗੌਰਮੈਂਟ ਦੀਆਂ ਸਕੀਮਸ ਨੇ ਉਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਫ੍ਰੀ ਆਫ ਕੋਸਟ ਸਟੱਡੀ, ਫ੍ਰੀ ਆਫ ਕੋਸਟ ਕੋਚਿੰਗ ਦੇਣਾ, ਉਹਨਾਂ ਨੂੰ ਇਕਵਿਪਮੈਂਟਸ ਪ੍ਰੋਵਾਈਡ ਕਰਨਾ, ਨਿਊਟ੍ਰੀਸ਼ਨਸ, ਡਾਇਟ, ਸਾਈਕੋਲੋਜਿਸਟ, ਉਹਨਾਂ ਨੂੰ ਹਰ ਫੈਸਿਲਿਟੀ ਜਿਹੜੀ ਹੈ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਪ੍ਰੋਵਾਈਡ ਕੀਤੀ ਜਾਂਦੀ ਹੈ।
0: ਜੀ, ਤਾਂ ਜਿਵੇਂ ਤੁਸੀਂ ਸਕੀਮਸ ਦੀ ਗੱਲ ਕਰ ਰਹੇ ਹੋ, ਤਾਂ ਮੈਂ ਚਾਹੂੰਗੀ ਕਿ ਤੁਸੀਂ ਕੋਈ ਸਕੀਮਸ ਬਾਰੇ ਦੱਸੋਗੇ ਸਾਨੂੰ।
1: ਜੇ ਮੈਂ ਸਕੀਮਸ ਦੀ ਗੱਲ ਕਰਾਂ ਤਾਂ ਫਿੱਟ ਇੰਡੀਆ ਸਕੀਮ ਸੈਂਟਰ ਗੌਰਮੈਂਟ ਤੋਂ ਐਸੀ ਸਕੀਮ ਹੈ ਜਿਹਦੇ ਵਿੱਚ ਅਸੀਂ ਬਹੁਤ ਸਾਰੀਆਂ ਓਪਰਚੁਨਿਟੀਜ਼ ਪ੍ਰਾਪਤ ਕਰ ਸਕਦੇ ਹਾਂ, ਕਿਉਂਕਿ 1000 ਨੀਅਰ ਅਬਾਊਟ 1000 ਸਪੋਰਟਸ ਅਥਾਰਟੀ ਆਫ ਇੰਡੀਆ ਦੇ ਜਿਹੜੇ ਸੈਂਟਰਸ ਚੱਲ ਰਹੇ ਨੇ, ਔਰ ਹਰ ਸਟੇਟ ਦੇ ਵਿੱਚ ਇਹਨਾਂ ਦੇ ਸੈਂਟਰ ਨੇ ਜੋ ਕਿ ਟਾਈਮ ਟੂ ਟਾਈਮ ਕੋਚਿੰਗ, ਇਕਵਿਪਮੈਂਟਸ, ਹਰ ਫੈਸਿਲਿਟੀ ਜਿਹੜੀ ਹੈ ਪਲੇਅਰ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ।
0: ਜੀ, ਤਾਂ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਕਾਲਜ ਤੋਂ ਖੇਡਣਾ ਸ਼ੁਰੂ ਕੀਤਾ ਸੀ, ਤਾਂ ਪਹਿਲਾਂ ਮੈਂ ਪੁੱਛੂੰਗੀ ਕਿ ਉਸ ਟਾਈਮ ਤੁਸੀਂ ਦੱਸੋਗੇ ਕਿੰਨਾ ਕੁ ਸਾਲ ਚੱਲਦਾ ਸੀ, ਕਿੰਨੇ ਕੁ ਟਾਈਮ ਪੁਰਾਣੀ ਗੱਲ ਹੈ ਇਹ?
1: ਨੀਅਰ ਅਬਾਊਟ 2000 ਦੀ ਇਹ ਗੱਲ ਸੀ, ਅਤੇ ਪਹਿਲੇ 2 ਸਾਲ ਤਾਂ ਮੈਨੂੰ ਸਪੋਰਟਸ ਦੇ ਵਿੱਚ ਮੈਂ ਸਿਰਫ ABC ਹੀ ਸਿੱਖ ਰਹੀ ਸੀ, ਔਰ ਮੈਨੂੰ ਇਹਦੇ ਵਾਸਤੇ ਬਹੁਤ ਮਿਹਨਤ ਕਰਨੀ ਪਈ, ਔਰ ਮੈਨੂੰ ਕੋਚਿੰਗ ਫੈਸਿਲਿਟੀ ਨਹੀਂ ਸੀ, ਔਰ ਇੱਕ ਕਾਲਜ ਤੋਂ ਦੂਸਰੇ ਕਾਲਜ ਦੇ ਵਿੱਚ ਜਾਣਾ ਹੁੰਦਾ ਸੀ, ਔਰ ਉਹਦੇ ਵਾਸਤੇ ਵੀ ਮੈਨੂੰ ਬਹੁਤ ਸਟਰਗਲ ਕਰਨਾ ਪਿਆ, ਕਿਉਂਕਿ ਜਿਹੜੀ 2000 ਦੀ ਗੱਲ ਕਰਾਂ ਤਾਂ ਉਸ ਟਾਈਮ ਸਾਨੂੰ ਇੰਨੀ ਸਕੀਮਸ ਦੀ ਅਵੇਅਰਨੈਸ ਨਹੀਂ ਸੀ।
0: ਜੀ, ਅਤੇ ਜਿਵੇਂ ਤੁਸੀਂ 2000 ਦੀ ਗੱਲ ਕਰੋ, 2000 ਤੁਸੀਂ ਖੇਡਣਾ ਸ਼ੁਰੂ ਕੀਤਾ ਸੀ।
1: ਜੀ,
0: ਤਾਂ ਇੱਥੇ ਮੈਂ ਵੀ ਪੁੱਛਾਂਗੀ ਕਿ ਜਿਵੇਂ ਅੱਜ ਕੱਲ੍ਹ ਵੀ ਕੁੜੀਆਂ ਨੂੰ ਇੰਨੀ ਆਜ਼ਾਦੀ ਨਹੀਂ ਹੈ, ਤਾਂ ਉਸ ਟਾਈਮ ਦੀ ਗੱਲ ਕਰੀਏ ਤਾਂ ਤੁਹਾਨੂੰ ਤੁਹਾਡੇ ਘਰਦਿਆਂ ਦੀ ਸਪੋਰਟ ਮਿਲਦੀ ਸੀ?
1: ਮੈਨੂੰ ਜੇਕਰ ਮੈਂ ਆਪਣੀ ਫੈਮਿਲੀ ਦੀ ਗੱਲ ਕਰਾਂ ਤਾਂ ਮੇਰੀ ਫੈਮਿਲੀ ਸਪੋਰਟਸ ਤੋਂ ABC ਵੀ ਨਹੀਂ ਆਉਂਦੀ ਸੀ, ਉਹਨਾਂ ਨੂੰ ਸਪੋਰਟਸ ਦਾ ਪਤਾ ਹੀ ਨਹੀਂ ਸੀਗਾ, ਕਿਉਂਕਿ ਮੈਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ, ਅਤੇ ਉਸ ਟਾਈਮ ਫੀਮੇਲਸ ਨੂੰ ਜਾਂ ਧੀਆਂ ਨੂੰ ਘਰੋਂ ਬਾਹਰ ਨਹੀਂ ਨਿਕਲ ਦਿੰਦੇ ਸੀ, ਅਤੇ ਉਹ ਟਾਈਮ ਮੇਰੇ ਵਾਸਤੇ ਬਹੁਤ ਹੀ ਇੱਕ ਅਪਰਚੁਨਿਟੀ ਵਾਲਾ ਸੀਗਾ ਕਿ ਮੈਂ ਕੁਛ ਕਰਕੇ ਦਿਖਾਉਣਾ, ਅਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਇਹੀ ਕਿਹਾ ਸੀ ਕਿ ਮੈਨੂੰ ਸਿਰਫ ਇੱਕ ਮੌਕਾ ਦਿਓ, ਮੈਂ ਕੁਛ ਕਰਕੇ ਦਿਖਾਵਾਂਗੀ, ਕੁਛ ਬਣ ਕੇ ਦਿਖਾਵਾਂਗੀ। ਸੋ ਮੈਂ ਉਹਨਾਂ ਦੀ ਅੱਜ ਉਸ ਫੀਲਡ 'ਤੇ ਚੱਲ ਰਹੀ ਹਾਂ, ਔਰ ਜਦੋਂ ਮੇਰਾ ਨਿਊਜ਼ ਪੇਪਰ 'ਚ ਨਾਮ ਆਉਂਦਾ ਸੀ ਤਾਂ ਉੱਥੇ ਮੇਰੇ ਫੈਮਿਲੀ ਨੂੰ ਬਹੁਤ ਹੀ ਖੁਸ਼ੀ ਹੁੰਦੀ ਸੀ, ਜਿਹਦੇ ਕਰਕੇ ਮੈਨੂੰ ਫੈਮਿਲੀ ਦੀ ਸਪੋਰਟ ਵੀ ਰਹੀ।
0: ਜੀ, ਉਹਨਾਂ ਲਈ ਵੀ ਪ੍ਰਾਊਡ ਮੂਵਮੈਂਟ ਹੁੰਦੀ ਹੋਏਗੀ, ਲੋਕ ਦੱਸਦੇ ਹੋਣਗੇ ਜੀ ਉਹਨਾਂ ਦੀ ਕੁੜੀ ਦੀ ਅਖਬਾਰ 'ਚ ਫੋਟੋ ਆਈ।
1: ਹਾਂਜੀ, ਇਹ ਸਭ ਤੋਂ ਜ਼ਿਆਦਾ ਇੱਕ ਪਲੇਅਰ ਵਾਸਤੇ ਪ੍ਰਾਊਡ ਮੂਵਮੈਂਟ ਹੈ ਕਿ ਜਦੋਂ ਨਿਊਜ਼ ਪੇਪਰ 'ਚ ਫੋਟੋ ਆਉਣਾ, ਕਿਉਂਕਿ ਉਸ ਟਾਈਮ 2000 ਦੀ ਗੱਲ ਸੀ ਅਤੇ ਉਸ ਟਾਈਮ ਇੰਨਾ ਅਵੇਅਰਨੈਸ ਨਹੀਂ ਸੀ, ਅਤੇ ਅੱਜ ਤਾਂ ਬਹੁਤ ਹੀ ਅਵੇਅਰਨੈਸ ਹੈ।
0: ਜੀ, ਅਤੇ ਵੈਸੇ ਵੀ ਜਿਵੇਂ ਤੁਸੀਂ ਕਿਹਾ ਕਿ ਤੁਹਾਨੂੰ ਓਪਰਚੁਨਿਟੀ ਮਿਲੀ ਤੁਹਾਡੇ ਘਰਦਿਆਂ ਨੇ, ਮਤਲਬ ਤੁਹਾਨੂੰ ਬਾਅਦ 'ਚ ਸਪੋਰਟ ਕੀਤਾ, ਅਤੇ ਜਿਵੇਂ ਅਗਰ ਕਾਫੀ ਬੱਚੇ ਹੁੰਦੇ ਨੇ ਜਿਨ੍ਹਾਂ ਦੇ ਘਰ ਦੇ ਉਹਨਾਂ ਨੂੰ ਸਪੋਰਟ ਨਹੀਂ ਕਰਦੇ, ਪਰ ਉਹਨਾਂ ਨੂੰ ਇੱਕ ਚਾਂਸ ਦਿੱਤਾ ਜਾਂਦਾ ਕਿ ਤੁਸੀਂ ਖੇਡ ਕੇ ਦਿਖਾਓ, ਫਿਰ ਹੈ ਨਾ ਇੱਕ ਚਾਂਸ ਤੁਹਾਨੂੰ ਦਿੱਤਾ ਜਾਂਦਾ, ਤਾਂ ਤੁਸੀਂ ਕੀ ਮੰਨਦੇ ਵੀ ਜ਼ਰੂਰੀ ਨਹੀਂ ਹੁੰਦਾ ਕਿ ਅਗਰ ਬੱਚਾ ਖੇਡਣ ਚਲਾ ਗਿਆ ਅਗਰ ਉਹਦਾ ਮੈਡਲ ਨਹੀਂ ਆਇਆ ਤਾਂ ਉਹਨੂੰ ਕਾਫੀ ਕੁਛ ਘਰੋਂ ਵੀ ਕਿਹਾ ਜਾਂਦਾ ਹੈ ਨਾ ਵੀ ਤੇਰਾ ਪੜ੍ਹਾਈ ਦਾ ਵੀ ਲੋਸ ਹੋ ਗਿਆ, ਤੇਰਾ ਕੋਈ ਮੈਡਲ ਨਹੀਂ ਆਇਆ, ਫਿਰ ਤੁਹਾਨੂੰ ਲੱਗਦਾ ਇਸ ਦੇ ਕਰਕੇ ਬੱਚੇ ਕਾਫੀ ਮੈਂਟਲੀ ਪਰੇਸ਼ਾਨ ਹੋ ਜਾਂਦੇ ਨੇਗੇ?
1: ਇਸ ਤਰ੍ਹਾਂ ਦੇ ਪੇਰੈਂਟਸ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਮੈਡਲ ਦੀ ਅਚੀਵਮੈਂਟ ਲੈਣਾ ਕੋਈ ਇੱਕ ਦਿਨ ਦੀ ਖੇਡ ਨਹੀਂ ਹੁੰਦੀ। ਜੇਕਰ ਅਸੀਂ ਸਰਦਾਰ ਮਿਲਖਾ ਸਿੰਘ ਜੀ ਦੀ ਗੱਲ ਕਰੀਏ ਔਰ ਸਟਾਰਸ ਦੀ ਗੱਲ ਕਰੀਏ, ਮੈਡਮ ਕਰਨਨ ਮਲੇਸ਼ਵਰੀ ਦੀ ਗੱਲ ਕਰੀਏ, ਤਾਂ ਉਹਨਾਂ ਨੇ ਆਪਣੀ ਲਾਈਫ ਕੈਰੀਅਰ ਦੇ ਵਿੱਚ ਬਹੁਤ ਸਟਰਗਲ ਕੀਤਾ, ਅਤੇ ਅਸੀਂ ਜੇ ਇਹਨਾਂ ਦੀ ਕਿਉਂਕਿ ਪਲੇਅਰ ਕੋਈ ਵੀ ਪਲੇਅਰ ਇੱਕ ਦਿਨ 'ਚ ਨਹੀਂ ਬਣਦਾ, ਉਹਦੇ ਵਾਸਤੇ ਉਹਨਾਂ ਨੂੰ ਕਾਫੀ ਸਟਰਗਲ ਕਰਨਾ ਪੈਂਦਾ। ਸੋ ਇੱਕ ਅਚੀਵਮੈਂਟ ਤੋਂ ਨਿਰਾਸ਼ ਨਾ ਹੋ ਕੇ ਉੱਥੋਂ ਸਿੱਖਣਾ ਚਾਹੀਦਾ ਕਿ ਮੇਰੀ ਕਿਹੜੀ ਚੀਜ਼ ਤੋਂ ਮੈਨੂੰ ਪਿੱਛੇ ਰਹਿ ਗਿਆ, ਔਰ ਬੈਸਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
0: ਵੈਸੇ ਵੀ ਜਿਹੜੇ ਉਹਨਾਂ ਦੇ ਵੀ ਕੋਚ ਹੁੰਦੇ ਨੇ ਬੱਚਿਆਂ ਦੇ, ਉਹਨਾਂ ਨੂੰ ਵੀ ਪਤਾ ਨਹੀਂ ਕਿੰਨੀਆਂ ਹਾਰਾਂ ਦਾ ਸਾਹਮਣਾ ਕਰਕੇ ਹੀ ਉਹ ਅੱਜ ਕੋਚ ਬਣੇ ਹੁੰਦੇ।
1: ਹਾਂਜੀ, ਕਿਉਂਕਿ ਹਰ ਫੀਲਡ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਸਟਰਗਲ ਹੈ। ਆਪਾਂ ਇੱਕ ਦੂਸਰੇ ਦੀ ਲਾਈਫ ਨੂੰ ਸਿਰਫ ਹਾਈ ਅਚੀਵਮੈਂਟ ਦੇਖਦੇ ਹਾਂ, ਪਰ ਅਚੀਵਮੈਂਟ ਦੇ ਪਿੱਛੇ ਸਟਰਗਲ ਦੇਖਣਾ ਬਹੁਤ ਜ਼ਰੂਰੀ ਹੈ।
0: ਜੀ, ਅਤੇ ਇਹਦੇ ਨਾਲ ਹੀ ਫਿਰ ਜਦੋਂ ਤੁਸੀਂ ਕਾਲਜ 'ਚ ਖੇਡਣਾ ਸ਼ੁਰੂ ਕੀਤਾ ਸੀ, ਤਾਂ ਫਿਰ ਤੁਹਾਡੇ ਲਈ ਕਿੰਨਾ ਕੁ ਸਟਰਗਲਿੰਗ ਰਹੀ ਸੀ ਇਹ ਜਰਨੀ?
1: ਜੇ ਮੈਂ ਕਾਲਜ ਦੀ ਗੱਲ ਕਰਾਂ ਤਾਂ ਮੇਰੇ ਲਈ ਬਹੁਤ ਸਟਰਗਲ ਵਾਲੀ ਜਰਨੀ ਸੀ, ਕਿਉਂਕਿ ਫੈਮਿਲੀ ਬੈਕਗ੍ਰਾਉਂਡ ਨੂੰ ਸਪੋਰਟਸ ਬਾਰੇ ਪਤਾ ਨਹੀਂ ਸੀ, ਔਰ ਮੈਂ ਸਪੋਰਟਸ ਦੇ ਫੀਲਡ ਨੂੰ ਜੁਆਇਨ ਕਰ ਲਿਆ ਬਿਨਾਂ ਦੱਸੇ ਆਪਣੇ ਫਾਦਰ ਸਾਹਿਬ ਨੂੰ,
0: ਹਾਂਜੀ
1: ਔਰ ਘਰੋਂ ਬਾਹਰ ਵੀ ਜਾਣਾ ਪੈਂਦਾ ਸੀ ਟੂਰਨਾਮੈਂਟ ਵਾਸਤੇ, ਔਰ
0: ਹਾਂਜੀ
1: ਫਿਰ ਮੈਂ ਉਹਨਾਂ ਨੂੰ ਹੌਲੀ ਹੌਲੀ ਦੱਸਿਆ, ਮੇਰੇ ਟੀਚਰਸ ਨਾਲ ਮਿਲੇ, ਉਹਨਾਂ ਨੇ ਉਹਨਾਂ ਨੂੰ ਮੋਟੀਵੇਟ ਕੀਤਾ। ਇਹਦੇ ਵਿੱਚ ਮੈਂ ਆਪਣੇ ਟੀਚਰਸ ਦਾ ਥੈਂਕਸ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਪੇਰੈਂਟਸ ਨਾਲ ਗੱਲਬਾਤ ਕੀਤੀ ਕਿ ਤੁਸੀਂ ਸਪੋਰਟਸ ਦੇ ਫੀਲਡ ਤੋਂ ਬੱਚੇ ਨੂੰ ਨਾ ਰੋਕੋ, ਅਤੇ ਉਸ ਟਾਈਮ ਤੋਂ ਫਿਰ ਮੈਂ ਸਪੋਰਟਸ ਜੁਆਇਨ ਕੀਤੀ।
0: ਜੀ ਵੈਸੇ ਵੀ ਇੱਕ ਕੋਚ ਨੂੰ ਪਤਾ ਹੁੰਦਾ ਹੈ ਵੀ ਬੱਚਾ ਕਿੱਥੇ ਕੁ ਤੱਕ ਜਾ ਸਕਦਾ ਹੈ, ਕਿੰਨਾ ਕੁ ਵਧੀਆ ਹੋਰ ਬਣ ਸਕਦਾ ਇਹ,
1: ਹਾਂਜੀ
0: ਤਾਂ ਅਗਰ ਤੁਹਾਨੂੰ ਕੋਚ ਕੁਛ ਮਾੜਾ ਵੀ ਕਹਿੰਦੇ ਨੇ ਤਾਂ ਸ਼ਾਇਦ ਤੁਹਾਡੀ ਭਲਾਈ ਵਾਸਤੇ ਹੀ ਕਹਿੰਦੇ ਨੇ।
1: ਹਾਂਜੀ,
0: ਜੀ
1: ਕਿਉਂਕਿ ਹਰ ਇੱਕ ਫੀਲਡ ਦੇ ਵਿੱਚ ਸਿੱਖਣ ਵਾਸਤੇ ਸਾਨੂੰ ਬਹੁਤ ਸਟਰਗਲ ਕਰਨਾ ਪੈਂਦਾ, ਸਾਨੂੰ ਕੋਚ ਦੀਆਂ ਕਈ ਵਾਰ ਅਬਿਊਜ਼ਿਸ ਵਰਡਸ, ਵੈਸੇ ਹਰ ਕਿਉਂਕਿ ਦੇਖੋ ਸਮਾਜ ਦੇ ਵਿੱਚ ਅਸੀਂ ਰਹਿੰਦੇ ਹਾਂ, ਕਈ ਵਾਰ ਉਹਨਾਂ ਨੂੰ ਗੁੱਸਾ ਵੀ ਆ ਜਾਂਦਾ, ਪਰ ਜਿੱਥੇ ਉਹ ਸਾਨੂੰ ਡਾਂਟਦੇ ਹੈ ਆਈ ਥਿੰਕ ਉਹ ਸਾਡੇ ਭਲੇ ਵਾਸਤੇ ਹੀ ਹੁੰਦਾ, ਅਤੇ ਸਾਨੂੰ ਉਸ ਗਲਤੀ ਨੂੰ ਸੁਧਾਰ ਕੇ ਆਪਣੇ ਟਾਰਗੇਟ 'ਤੇ ਅਚੀਵ ਕਰਨਾ ਚਾਹੀਦਾ।
0: ਤਾਂ ਇਸ ਦੇ ਨਾਲ ਹੀ ਜਿਵੇਂ ਤੁਸੀਂ ਵੀ ਕਹਿ ਲਓ ਵੀ ਪਾਵਰ ਲਿਫਟਿੰਗ ਅਤੇ ਵੇਟ ਲਿਫਟਿੰਗ 'ਚ ਮੈਡਲਿਸਟ ਰਹੇ ਹੋ, ਤਾਂ ਤੁਸੀਂ ਵੀ ਤੁਹਾਡੇ ਲਾਈਫ 'ਚ ਵੀ ਕਦੇ ਤਾਂ ਹਾਰ ਆਈ ਹੋਣੀ, ਫਿਰ ਤੁਸੀਂ ਉਹਨੂੰ ਕਿਵੇਂ ਡੀਲ ਕਰਦੇ ਸੀਗੇ?
1: ਐਕਚੁਅਲੀ ਮੈਂ ਮਾਈਂਡ 'ਤੇ ਪ੍ਰੈਸ਼ਰ ਨਹੀਂ ਲੈਂਦੀ ਸੀ, ਮੈਂ ਆਪਣਾ ਟਾਰਗੇਟ ਰੱਖ ਲੈਂਦੀ ਸੀ, ਕਿਉਂਕਿ ਮੈਂ ਜੇਕਰ ਆਪਣੀ ਅਚੀਵਮੈਂਟਸ ਦੀ ਗੱਲ ਕਰਾਂ, ਮੈਂ ਇੱਕ ਅਚੀਵਮੈਂਟ ਪ੍ਰਾਪਤ ਕਰਨ ਤੋਂ ਬਾਅਦ ਮੈਂ ਟਾਰਗੇਟ ਰੱਖਦੀ ਸੀ ਕਿ ਮੈਂ ਇਸ ਤੋਂ ਬੈਸਟ ਹੋਰ ਉੱਪਰ ਕਰਨਾ, 117 ਕਰਨਾ, 115 ਦੀ ਕਲੀਨ ਕਰਨੀ ਹੈ, ਔਰ ਇਸ ਤਰ੍ਹਾਂ ਮੈਂ ਆਪਣਾ ਟਾਰਗੇਟ ਅਪ ਕਰਦੀ ਸੀ, ਔਰ ਹਾਰ ਦਾ ਜਿੱਥੇ ਸਾਹਮਣਾ ਵੀ ਕਰਨਾ ਦੇਖਣਾ ਦੇਖਦੀ ਵੀ ਸੀ, ਪਰ ਉੱਥੇ ਮੈਂ ਜ਼ਿਆਦਾ ਪ੍ਰੈਸ਼ਰ ਨਹੀਂ ਲੈਂਦੀ ਸੀ, ਕਿਉਂਕਿ ਪਲੇਅਰ ਉਹੀ ਹੈ ਜੋ ਆਪਣੀ ਫਿਜ਼ੀਕਲੀ ਮੈਂਟਲੀ ਆਪਣੇ ਆਪ ਨੂੰ ਪ੍ਰਿਪੇਅਰ ਕਰੇ।
0: ਵੈਸੇ ਵੀ ਅਗਰ ਅਸੀਂ ਹਾਰ ਗਏ ਤਾਂ ਜ਼ਰੂਰ ਸਿੱਖੋ ਵੀ ਅਸੀਂ ਕਿਉਂ ਹਾਰ ਗਏ,
1: ਹਾਂਜੀ,
0: ਜੇ ਜਿੱਤ ਗਏ ਤਾਂ ਵੀ ਸਿੱਖੋ, ਜੇ ਹਾਰ ਗਏ ਤਾਂ ਵੀ ਸਿੱਖੋ
1: ਜੀ।
0: ਤਾਂ ਇਹਦੇ ਨਾਲ ਹੀ ਫਿਰ ਜਿਵੇਂ ਕਹਿ ਲਓ ਵੀ ਜ਼ਰੂਰੀ ਨਹੀਂ ਹੁੰਦਾ ਵੀ ਹਰ ਕੋਈ ਸਿੱਖਦਾ ਨਹੀਂ ਹੈਗਾ,
1: ਹਾਂਜੀ,
0: ਕਾਫੀ ਬੱਚੇ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਰਿਵੈਂਜ ਵਾਲੀ ਭਾਵਨਾ ਹੁੰਦੀ ਹੈ, ਵੀ ਬਦਲੇ ਵਾਲੀ ਭਾਵਨਾ ਹੁੰਦੀ ਹੈ।
1: ਹਾਂਜੀ, ਅੱਜ ਕੱਲ੍ਹ ਜਿਵੇਂ ਕਿ ਬੱਚਿਆਂ ਦਾ ਜਿਹੜਾ ਹੈ ਬਹੁਤ ਜੇਕਰ ਗਰਮ ਸੁਭਾਅ ਕਹਿ ਦਈਏ ਕਿ ਛੋਟੀ ਜਿਹੀ ਗੱਲ ਦੇ ਉੱਤੇ ਲੜਨ ਲੱਗ ਜਾਂਦੇ ਆ, ਪਰ ਸਾਨੂੰ ਉਹ ਕੋਚ ਨੂੰ ਉਸ ਬਿਹੇਵ ਨੂੰ ਵੀ ਹੈਂਡਲ ਕਰਨਾ ਹੁੰਦਾ, ਔਰ ਮੈਂ ਇਸ ਵਿੱਚ ਗੱਲ ਕਰਾਂਗੀ ਕਿ ਸਾਡੇ ਨਰਿੰਦਰ ਮੋਦੀ ਸਾਹਿਬ ਜਿਹੜੀਆਂ ਨੈਸ਼ਨਲ ਨਿਊ ਐਜੂਕੇਸ਼ਨ ਪਾਲਿਸੀ ਆ ਰਹੀ ਹੈ, ਉਸ ਸਕੂਲ ਲੈਵਲ ਤੋਂ ਹੀ ਨਵੀਆਂ ਨਵੀਆਂ ਗੇਮਸ ਜਿਹੜੀਆਂ ਨੇ ਸਕੂਲ ਲੈਵਲ ਤੋਂ ਆਪਾਂ ਕਿੱਦਾਂ ਬੱਚਿਆਂ ਨੂੰ ਵਰਕ ਕਰ ਸਕਦੇ ਹਾਂ ਸਪੋਰਟਸ ਦੇ ਵਿੱਚ, ਉਸ ਤਰ੍ਹਾਂ ਦੀਆਂ ਫੀਲਡ ਦੇ ਵਿੱਚ ਅਚੀਵਮੈਂਟ ਕਿਸ ਤਰ੍ਹਾਂ ਪਲੇਅਰ ਕਰ ਸਕਦਾ, ਅਤੇ ਸਕੂਲ ਲੈਵਲ ਤੋਂ ਹੀ ਬੱਚਿਆਂ ਨੂੰ ਸਿਖਾਇਆ ਜਾ ਰਿਹਾ
0: ਜੀ। ਅਤੇ ਇਸ ਦੇ ਨਾਲ ਹੀ ਫਿਰ ਤੁਸੀਂ ਸਰ ਨੂੰ ਦੁਬਾਰਾ ਆਪਣੀ ਅਚੀਵਮੈਂਟਸ ਬਾਰੇ ਵੀ ਦੱਸ ਦਿਓ, ਕੀ ਕੀ ਅਚੀਵਮੈਂਟਸ ਰਹੀਆਂ ਤੁਹਾਡੀਆਂ?
1: ਜੇ ਮੈਂ ਆਪਣੀ ਅਚੀਵਮੈਂਟ ਦੀ ਗੱਲ ਕਰਾਂ ਤਾਂ ਮੈਂ 2000 ਦੇ ਵਿੱਚ ਗੇਮ ਸਟਾਰਟ ਕੀਤੀ, ਔਰ ਮੈਂ ਹਰਿਆਣਾ ਸਟੇਟ ਦੇ ਵਿੱਚ ਕਾਫੀ ਮੈਡਲਸ ਪ੍ਰਾਪਤ ਕੀਤੇ, ਉਸ ਤੋਂ ਬਾਅਦ ਮੈਂ ਆਲ ਇੰਡੀਆ ਇੰਟਰ ਯੂਨੀਵਰਸਿਟੀ 5 ਟਾਈਮ ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ ਦੇ ਵਿੱਚ ਮੈਡਲ ਪ੍ਰਾਪਤ ਕੀਤੇ, ਔਰ ਇਹ ਨਹੀਂ ਕਿ ਮੈਂ ਪਲੇਅਰ ਹੀ ਰਹੀ, ਮੈਂ ਪਲੇਅਰ ਦੇ ਨਾਲ ਨਾਲ ਐਮ ਫਿਲ ਕੁਰਸ਼ੇਤਰਾ ਯੂਨੀਵਰਸਿਟੀ ਤੋਂ ਕੀਤੀ, PhD ਕੀਤੀ, ਹੁਣ ਵੀ ਮੈਂ ਰਿਮਟ ਯੂਨੀਵਰਸਿਟੀ ਤੋਂ PhD ਕਰ ਰਹੀ ਹਾਂ, ਔਰ ਇਸ ਟਾਈਮ ਵੀ ਮੈਂ ਮਾਸਟਰਸ ਗੇਮਸ ਦੇ ਵਿੱਚ ਯੂਰੋਪ ਦੇ ਵਿੱਚ ਇੰਟਰਨੈਸ਼ਨਲ ਯੋਗਾ ਡੇ ਦੇ ਵਿੱਚ ਪਾਰਟੀਸਪੇਟ ਕੀਤਾ, ਔਰ ਆਸਟ੍ਰੇਲੀਆ ਸਾਡੀਆਂ ਔਨਲਾਈਨ ਡਿਊ ਟੂ ਕੋਵਿਡ ਸਾਨੂੰ ਨਹੀਂ ਆਪਸ਼ਨ ਮਿਲਿਆ ਵੀਜ਼ੇ ਦਾ, ਅਤੇ ਅਸੀਂ ਔਨਲਾਈਨ ਹੀ ਉਹ ਟੂਰਨਾਮੈਂਟ ਖੇਡਿਆ, ਅਤੇ ਉਸ ਦੇ ਵਿੱਚ ਵੀ ਮੈਂ ਸਿਲਵਰ ਮੈਡਲ ਪ੍ਰਾਪਤ ਕੀਤਾ। 2023 ਦੇ ਵਿੱਚ ਮੈਂ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਹੈ ਵਰਲਡ ਕੱਪ ਦੇ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ, ਮਾਸਟਰਸ ਕਾਮਨਵੈਲਥ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ 2023 ਦੇ ਵਿੱਚ ਮੈਂ ਸਿਲਵਰ ਮੈਡਲ ਪ੍ਰਾਪਤ ਕੀਤਾ, ਅਤੇ ਇਸ ਤਰ੍ਹਾਂ ਮੈਂ ਹੁਣ ਵੀ ਆਪਣੇ ਫੀਲਡ ਦੇ ਨਾਲ ਜੁੜੀ ਹੋਈ ਹਾਂ।
0: ਜੀ ਬਹੁਤ ਬਹੁਤ ਤੁਹਾਨੂੰ ਵਧਾਈਆਂ ਦਿੰਦੇ ਹਾਂ ਕਿ ਤੁਹਾਡਾ ਮੈਡਲ ਆਇਆ।
1: ਥੈਂਕ ਯੂ ਮੈਮ।
0: ਜੀ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਆਪਣੀ ਜਿਹੜੀ ਹੈ ਗੇਮ ਨੂੰ ਜਾਰੀ ਰੱਖੋਗੇ।
1: ਹਾਂਜੀ ਮੈਮ।
0: ਅਤੇ ਇਹਦੇ ਨਾਲ ਹੀ ਫਿਰ ਤੁਸੀਂ ਸਾਨੂੰ ਜ਼ਰਾ ਡਾਇਟ ਬਾਰੇ ਵੀ ਫਿਰ ਥੋੜ੍ਹਾ ਜਿਹਾ ਦੱਸ ਦਿਓ ਕਿ ਜਿਹੜੇ ਕੁੜੀਆਂ ਜਾਂ ਕੁੜੀਆਂ ਬਾਰੇ ਹੀ ਪੁੱਛਾਂਗੇ ਵੈਸੇ ਤਾਂ, ਪਰ ਜਿਹੜੇ ਵੀ ਪਲੇਅਰ ਨੇ ਜਿਹੜੇ ਖੇਡਣਾ ਚਾਹੁੰਦੇ ਨੇ ਵੀ ਉਹਨਾਂ ਨੂੰ ਕੀ ਡਾਇਟ ਰੱਖਣੀ ਚਾਹੀਦੀ ਹੈ?
1: ਮੈਂ ਜੇ ਡਾਇਟ ਦੀ ਗੱਲ ਕਰਾਂ ਤਾਂ ਆਪਾਂ ਸਾਨੂੰ ਹਮੇਸ਼ਾ ਘਰ ਦੇ ਫੂਡ ਤੋਂ, ਘਰ ਦੇ ਖਾਣੇ ਤੋਂ, ਜਿਵੇਂ ਕਿ ਅਸੀਂ ਬਦਾਮ, ਨੈਚੁਰਲ ਸੋਰਸਿਸ ਜਿਹੜੀਆਂ ਨੇ ਸਾਡੀਆਂ, ਦੇਸੀ ਖੁਰਾਕ ਅਸੀਂ ਉਹੀ ਖਾਈਏ, ਬਜਾਏ ਅਸੀਂ ਦੂਸਰੀਆਂ ਇੰਗਲਿਸ਼ ਮੈਡੀਸਿਨ ਤੋਂ ਦੂਰ ਰਹੀਏ, ਕਿਉਂਕਿ ਕਈ ਵਾਰ ਇਹ ਗਰਲਸ ਵਾਸਤੇ ਬਹੁਤ ਜ਼ਿਆਦਾ ਮਿਸਗਾਈਡੈਂਸ ਹੋ ਜਾਂਦੀ ਹੈ ਕਿ ਉਹ ਆਪਣੇ ਫੀਲਡ ਦੇ ਵਿੱਚ ਜਲਦੀ ਅਚੀਵਮੈਂਟ ਪ੍ਰਾਪਤ ਕਰਨ ਦੇ ਚੱਕਰ ਦੇ ਵਿੱਚ ਆਪਣਾ ਲਾਈਫ ਕੈਰੀਅਰ ਨੂੰ ਵੀ ਜਿਹੜਾ ਹੈ ਡਿਸਟਰੋਏ ਕਰ ਰਹੀਆਂ ਨੇ। ਸੋ ਮੈਂ ਉਹਨਾਂ ਨੂੰ ਅਵੇਅਰ ਕਰਾਉਣੀ ਹੈ ਕਿ ਆਪਾਂ ਇੰਗਲਿਸ਼ ਮੈਡੀਸਿਨ ਤੋਂ ਅਵੋਇਡ ਕਰਕੇ ਆਪਣਾ ਜਿਹੜੀਆਂ ਨੇ ਦੁੱਧ, ਘਿਓ, ਮੱਖਣ ਤੋਂ ਉੱਪਰ ਕੋਈ ਵਧੀਆ ਡਾਇਟ ਨਹੀਂ ਹੈ।
0: ਜੀ ਵੈਸੇ ਵੀ ਕਹਿੰਦੇ ਆ ਕਿ ਅਗਰ ਤੁਸੀਂ ਐਸੀ ਚੀਜ਼ਾਂ ਖਾਓਗੇ ਤਾਂ ਬਾਅਦ 'ਚ ਤੁਹਾਡੀ ਬੋਡੀ 'ਤੇ ਵੀ ਇਫੈਕਟ ਪੈਂਦਾ ਹੈ। ਅਤੇ ਵੈਸੇ ਵੀ ਆਪਾਂ ਦੇਖਦੇ ਹਾਂ ਕਿ ਜ਼ਰੂਰੀ ਨਹੀਂ ਹੈ ਕਿ ਹਰ ਕੋਈ ਚੰਗੇ ਘਰ ਹੋਵੇ, ਕਈ ਕਈ ਆਰਥਿਕ ਹਾਲਾਤ ਜਿਨ੍ਹਾਂ ਦੇ ਨਹੀਂ ਵੀ ਠੀਕ ਹੁੰਦੇ ਵੀ ਉਹਨਾਂ ਨੂੰ ਵੀ ਕਹਿ ਲਓ ਵੀ ਘਰ ਦੇ ਜਿਹੜੇ ਹੈਗੇ ਨੇ ਨੈਚੁਰਲ ਰਿਸੋਰਸਿਸ ਉਹੀ ਯੂਜ਼ ਕਰ ਲੈਣੇ ਚਾਹੀਦੇ।
1: ਜੀ ਇਸ ਤਰ੍ਹਾਂ ਜੇ ਮੈਂ ਆਪਣੀ ਗੱਲ ਕਰਾਂ
0: ਜੀ,
1: ਤੇ ਕਈ ਵਾਰ ਮੇਰੀ ਲਾਈਫ ਦੇ ਵਿੱਚ ਅਪ ਐਂਡ ਡਾਊਨਸ ਆਈਆਂ, ਕਈ ਵਾਰ ਮੇਰੀ ਮਦਰ ਜਿਹੜੀ ਸੀਗੀ ਦੁੱਧ ਦਾ ਜੱਗ ਮੇਰੇ ਵਾਸਤੇ
0: ਹਾਂਜੀ
1: ਰੱਖਦੇ ਸੀ ਅਤੇ ਮੈਂ ਉਹ ਦੁੱਧ ਦਾ ਜਿਹੜਾ ਇਹ ਜੱਗ ਹੁੰਦਾ ਸੀ ਮੈਂ ਉਹ ਪੀਂਦੀ ਸੀ।
0: ਹਾਂਜੀ
1: ਕੁਝ ਸਿਸਟਮ ਐਸੇ ਸੀਗੇ ਕਿ ਦੁੱਧ ਨਹੀਂ ਸੀਗਾ ਅਤੇ ਮੈਂ ਪਾਣੀ ਨੂੰ ਵੀ ਦੁੱਧ ਸਮਝ ਕੇ ਪੀਂਦੀ ਸੀ ਅਤੇ ਮੇਰੀ ਉਸ ਪਰਫੋਰਮੈਂਸ ਨੂੰ ਵੀ ਮੈਂ ਇਨਕਰੀਜ਼ ਕੀਤਾ। ਸੋ
0: ਜੀ
1: ਇਹ ਸਾਡਾ ਸਾਈਕੋਲੋਜੀਕਲ ਇਫੈਕਟ ਸੀ ਕਿ ਆਪਾਂ ਕਿਸ ਤਰ੍ਹਾਂ ਦੀ ਡਾਈਟ ਨੂੰ ਕਿਸ ਤਰ੍ਹਾਂ ਲੈਣਾ।
0: ਜੀ, ਇਹਦੇ ਨਾਲ ਹੀ ਮੈਂ ਕਹੂੰਗੀ ਵੀ ਜ਼ਰੂਰੀ ਨਹੀਂ ਹੈ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਤਾਂ ਜੀ ਪੀ ਲੈਂਦੇ ਸੀ ਦੁੱਧ ਸਮਝ ਕੇ, ਪਰ ਅੱਜ ਕੱਲ੍ਹ ਬੱਚੇ ਇੰਨੇ ਜ਼ਿਆਦਾ ਹੋਏ ਹੋਏ ਆ, ਉਹਨਾਂ ਨੂੰ ਐਂ ਹੁੰਦਾ ਕਿ ਅਗਰ ਉਹਨਾਂ ਦੀ ਗੇਮ ਦੇ ਵਿੱਚ ਕੁਛ ਕਹਿ ਲਓ ਇਕਵਿਪਮੈਂਟਸ ਯੂਜ਼ ਹੁੰਦੇ ਨੇ ਤਾਂ ਉਹਨਾਂ ਨੂੰ ਐਂ ਹੁੰਦਾ ਜਦ ਤੱਕ ਸਾਡੇ ਘਰ ਦੇ ਸਾਨੂੰ ਇਹ ਨਹੀਂ ਲਿਆ ਕੇ ਦੇਣਗੇ ਜੀ, ਅਸੀਂ ਉਹ ਤਾਂ ਫਿਰ ਰੌਲਾ ਪਾ ਲੈਂਦੇ ਨੇ ਵੀ ਨਹੀਂ ਅਸੀਂ ਨਾਰਾਜ਼ਗੀ ਦਿਖਾਉਣਾ, ਹੈ ਨਾ।
1: ਹਾਂਜੀ,
0: ਤਾਂ ਇਹ ਤੁਸੀਂ ਕੀ ਸਮਝਦੇ ਹੋ ਵੀ ਇਹ ਕਿੰਨੀ ਕੁ ਮਤਲਬ ਕਿੰਨੀ ਕੁ ਜਾਇਜ਼ ਹੈ ਇਹ ਚੀਜ਼?
1: ਐਕਚੁਲੀ ਜਿਹੜਾ ਅੱਜ ਦੇ ਯੂਥ ਨੇ, ਮੈਂ ਉਹਨਾਂ ਨੂੰ ਇੱਕ ਮੇਰੇ ਸਾਹਮਣੇ ਜਿਵੇਂ ਮੈਂ ਕਾਲਜ ਦੇ ਵਿੱਚ ਦੇਖਦੀ ਹਾਂ ਬੱਚਿਆਂ ਨੂੰ, ਉਹ ਮੇਰੇ ਕੋਲ ਟ੍ਰੇਨਿੰਗ ਬਾਅਦ 'ਚੋਂ ਕਰਦੇ ਆ, ਪਹਿਲੇ ਉਹ ਡਾਇਟ ਐਸੀ ਪੁੱਛਦੇ ਕਿ ਆਪਾਂ ਕੀ ਯੂਜ਼ ਕਰੀਏ,
0: ਜੀ
1: ਕਿਹੜਾ ਸਾਲਟ ਯੂਜ਼ ਕਰੀਏ।
0: ਹਾਂਜੀ,
1: ਅਤੇ ਸੋ ਮੈਂ ਉਹਨਾਂ ਨੂੰ ਇਹੀ ਕਹਿੰਦੀ ਹਾਂ ਕਿ ਸਾਲਟ ਦੀ ਬਜਾਏ ਜੇ ਅਸੀਂ ਗਰਾਊਂਡ ਦੇ ਵਿੱਚ ਵਰਕਆਊਟ ਕਰੀਏ, ਕਿਉਂਕਿ ਡੇ ਬਾਏ ਡੇ ਆਪਾਂ ਇਨਕਰੀਜ਼ ਕਰਾਂਗੇ, ਇੱਕ ਪਹਿਲੇ ਦਿਨ ਹੀ ਆਪਾਂ ਅਚੀਵਮੈਂਟਸ ਨਹੀਂ ਪ੍ਰਾਪਤ ਕਰ ਸਕਦੇ। ਸੋ ਅੱਜ ਜਿਹੜਾ ਟ੍ਰੈਂਡ ਚੱਲ ਰਿਹਾ ਮਸਕੂਲਰ ਬਾਡੀ ਦਿਖਾ ਕੇ ਬੱਚਿਆਂ ਨੂੰ ਮਿਸਗਾਈਡ ਕੀਤਾ ਜਾਂਦਾ, ਉਹਦੇ ਨਾਲ ਬੱਚੇ ਜਿਹੜੇ ਨੇ ਸਾਈਕੋਲੋਜੀਕਲ ਬੱਚਿਆਂ ਦੇ ਉੱਤੇ ਬਹੁਤ ਇਫੈਕਟਸ ਪੈ ਰਹੇ ਆ। ਸਾਨੂੰ ਉਹਨਾਂ ਨੂੰ ਅਵੇਅਰ ਕਰਨਾ ਚਾਹੀਦਾ, ਔਰ ਉਸ ਸਾਰੇ ਪੇਰੈਂਟਸ ਨੂੰ ਵੀ ਆਪਣੇ ਬੱਚਿਆਂ ਵੱਲ ਡਾਇਟ ਵੱਲ ਪ੍ਰੋਪਰ ਧਿਆਨ ਦੇਣਾ ਚਾਹੀਦਾ ਕਿ ਸਾਡੇ ਬੱਚੇ ਕੀ ਖਾਂਦੇ ਆ।
0: ਵੈਸੇ ਵੀ ਜਿਹੜੇ ਪਹਿਲਾਂ ਵੀ ਅੱਜ ਜਿਵੇਂ ਅੱਜ ਕੱਲ੍ਹ ਦੀ ਗੱਲ ਕਰ ਰਹੇ ਹਾਂ, ਅੱਜ ਕੱਲ੍ਹ ਤਾਂ ਜਿਹੜੇ ਪਲੇਅਰ ਹੈਗੇ ਨੇ, ਜਿਹੜੇ ਪੁਰਾਣੇ ਪਲੇਅਰ ਸੀ ਉਹ ਕਿਹੜਾ ਇਹ ਕੁਛ ਖਾਂਦੇ ਸੀ? ਉਹ ਵੀ ਤਾਂ ਨੈਚੁਰਲ ਚੀਜ਼ਾਂ ਹੀ ਖਾਂਦੇ ਸੀ,
1: ਨੈਚੁਰਲ ਚੀਜ਼ਾਂ ਖਾਂਦੇ ਸੀ, ਤਾਂ ਹੀ ਉਹਨਾਂ ਦੀ ਉਹ ਜਿਹੜੇ
0: ਨੇ ਗੇਮ ਵੀ ਕਹਿ ਲਓ ਵੀ
1: ਅੱਜ
0: ਦੇ ਨਾਲੋਂ ਕਾਫੀ ਬਿਹਤਰ ਵੀ ਹੁੰਦੀ ਸੀ।
1: ਹਾਂਜੀ, ਔਰ ਉਹਨਾਂ ਦੀ ਅਚੀਵਮੈਂਟਸ ਵੀ ਸੀ, ਔਰ ਮੈਨੂੰ ਲੱਗਦਾ ਕਿ ਉਹਨਾਂ ਦੇ ਉਹਨਾਂ ਨੇ ਲਾਈਫ ਟਾਈਮ ਅਵਾਰਡਸ ਵੀ ਪ੍ਰਾਪਤ ਕੀਤੇ ਆ।
0: ਤਾਂ ਆਪਾਂ ਨੂੰ ਜਿਹੜਾ ਹੈ ਘਰ ਦਾ ਹੀ ਖਾਣਾ ਖਾਣਾ ਚਾਹੀਦਾ, ਤੇ ਸਾਨੂੰ ਐਸੇ ਬਹਾਨੇ ਲਾ ਕੇ ਘਰਦਿਆਂ ਦੇ ਖਰਚੇ ਨਹੀਂ ਕਰਾਣੇ ਚਾਹੀਦੇ ਕਿ ਜੇ ਅਸੀਂ ਸਾਨੂੰ ਇਹ ਮਿਲੂਗਾ ਤਾਂ ਹੀ ਅਸੀਂ ਖੇਡਾਂਗੇ। ਤਾਂ ਸਾਨੂੰ ਜੋ ਕੁਝ ਹੈ ਉਹਦੇ ਨਾਲ ਹੀ ਸੰਤੁਸ਼ਟੀ ਬਣਾ ਕੇ ਵਧੀਆ
1: ਹਾਂਜੀ
0: ਪਰਫਾਰਮ ਕਰਨਾ ਚਾਹੀਦਾ।
1: ਹਾਂਜੀ
0: ਜੀ,
1: ਤੇ ਸਾਨੂੰ ਪਲੇਅਰਸ ਨੂੰ ਹਮੇਸ਼ਾ ਹੀ ਆਪਣੇ ਗੇਮਸ ਵੱਲ ਮੋਟਿਵ ਹੋ ਕੇ ਆਪਣਾ ਸ਼ਡਿਊਲ ਪ੍ਰੋਪਰ ਹੋਣਾ ਚਾਹੀਦਾ ਹੈ ਕਿ ਆਪਾਂ ਅਕੋਰਡਿੰਗ ਟੂ ਸ਼ਡਿਊਲ ਅੱਜ ਕਿਸ ਤਰ੍ਹਾਂ ਦੀ ਪ੍ਰੈਕਟਿਸ ਕਰਨੀ ਹੈ। ਸਿਰਫ ਜੇ ਫੋਕਸ ਗੇਮਸ ਵੱਲ ਦੇਣਾ ਤੇ ਸ਼ਡਿਊਲ ਦੇ ਅਕੋਰਡਿੰਗ ਸਾਨੂੰ ਜਿਹੜੀ ਹੈ ਤਿਆਰੀ ਕਰਨੀ ਚਾਹੀਦੀ ਹੈ, ਬਜਾਏ ਸਾਨੂੰ ਇੱਧਰ ਉੱਧਰ ਦੀਆਂ ਡਾਇਟਸ ਪੁੱਛਣ ਦੀ ਬਜਾਏ ਸਾਨੂੰ ਅਸੀਂ ਆਪਣੀ ਟ੍ਰੇਨਿੰਗ ਬੈਸਟ ਰੱਖਣੀ ਹੈ। ਅੱਜ ਕੱਲ੍ਹ ਜਿਹੜੀ ਸਾਡੀ ਗੌਰਮੈਂਟ ਸਕੀਮਸ ਚੱਲ ਰਹੀਆਂ ਉਹਦੇ ਵਿੱਚ ਬਹੁਤ ਅੱਛੀ ਡਾਇਟ ਚਾਰਟ ਪਲਾਨਸ ਵੀ ਆ ਰਹੇ ਹੈ ਤੇ ਸਟੂਡੈਂਟਸ ਨੂੰ ਪਲੇਅਰਸ ਨੂੰ ਉਹ ਪ੍ਰੋਵਾਈਡ ਹੋ ਰਹੇ ਹੈ।
0: ਵੈਸੇ ਵੀ ਦੂਸਰੇ ਪਲੇਅਰਸ ਨੂੰ ਸੋਚ ਕੇ ਉਹਨਾਂ ਦਾ ਲਾਈਫ ਸਟਾਈਲ ਫੋਲੋ ਕਰਨ ਦੀ ਜਗ੍ਹਾ ਇਹ ਹੈ ਕਿ ਤੁਸੀਂ ਉਹਨਾਂ ਨੂੰ ਗੇਮ ਦੇ ਵਿੱਚ ਉਹਨਾਂ ਦਾ ਫੋਲੋ ਕਰੋ ਵੀ ਉਹ ਗੇਮ ਕਿਵੇਂ ਦੀ ਕਰ ਰਹੇ ਨੇ।
1: ਹਾਂਜੀ
0: ਜੀ,
1: ਜੀ
0: ਨਾ ਕਿ ਅਸੀਂ ਉਹਨਾਂ ਦਾ ਡਾਇਟ ਚਾਰਟ ਫੋਲੋ ਕਰੀਏ ਵੀ ਉਹ ਕੀ ਕਰ ਰਹੇ ਨੇ, ਉਹਨਾਂ ਕੋਲ ਕੀ ਹੈ। ਇਹਦੀ ਜਗ੍ਹਾ ਸਾਨੂੰ ਉਹਨਾਂ ਦੀ ਗੇਮ ਵੱਲ ਧਿਆਨ ਦੇਣਾ ਚਾਹੀਦਾ
1: ਹਾਂਜੀ,
0: ਵੀ ਅਸੀਂ ਉਹਨਾਂ ਤੋਂ ਵਧੀਆ ਕਿਵੇਂ ਬਣ ਸਕਦੇ ਹਾਂ ਜਾਂ ਉਹਨਾਂ ਕੋਲ ਕੀ ਵਧੀਆ ਸਕਿੱਲਸ ਨੇ ਜੋ ਅਸੀਂ ਸਿੱਖ ਸਕੀਏ।
1: ਹਾਂਜੀ,
0: ਜੀ
1: ਬਹੁਤ ਸਾਰੇ ਐਸੇ ਪਲੇਅਰ ਨੇ ਕਿ ਜੋ ਕਿ ਮਿਸਗਾਈਡ ਵੀ ਕਰਦੇ ਆ ਬੱਚਿਆਂ ਨੂੰ, ਬਟ ਸਾਨੂੰ ਉਸ ਤੋਂ ਪਰਹੇਜ਼ ਰੱਖਣਾ ਚਾਹੀਦਾ ਔਰ ਉਹਨਾਂ ਦੇ ਮੈਂਟਲ, ਕਿਉਂਕਿ ਉਹਨਾਂ ਨੇ ਇੱਕ ਆਪਣਾ ਮਾਰਕੀਟਿੰਗ ਕੀਤੀ ਹੋਈ ਹੈ, ਸੋ ਮਾਰਕੀਟਿੰਗ ਤੋਂ ਬਚਣਾ ਚਾਹੀਦਾ।
0: ਵੈਸੇ ਵੀ ਜਿਵੇਂ ਤੁਸੀਂ ਕਿਹਾ ਪਰਹੇਜ਼ ਰੱਖਣਾ ਚਾਹੀਦਾ, ਤਾਂ ਮੈਨੂੰ ਲੱਗਦਾ ਕਿ ਇਸ ਦੇ ਵਿੱਚ ਤਾਂ ਸਾਡੇ ਕੋਚ ਹੀ ਬਹੁਤ ਵੱਡਾ ਰੋਲ ਪਲੇ ਕਰਦੇ ਨੇ, ਕਿਉਂਕਿ ਸਾਡੇ ਕੋਚ ਸਾਨੂੰ ਸਿਖਾਉਂਦੇ ਨੇ
1: ਜੀ
0: ਤੁਸੀਂ ਇਹ ਤੋਂ ਦੂਰ ਰਹਿਣਾ ਜਾਂ ਉਹ ਤੋਂ ਦੂਰ ਰਹਿਣਾ, ਕਿਉਂਕਿ ਉਹਨਾਂ ਨੂੰ ਦੇਖਦੇ ਹੀ ਪਤਾ ਲੱਗ ਜਾਂਦਾ ਵੀ ਕੌਣ ਕਿਸ ਤਰ੍ਹਾਂ ਤੁਹਾਡੇ ਨਾਲ ਡੀਲ ਕਰ ਰਿਹਾ।
1: ਹਾਂਜੀ, ਕੋਚ ਦੇ ਕੋਚ ਜਿਹੜਾ ਹੈ ਉਹਨੂੰ ਆਪਣੇ ਪਲੇਅਰ ਦਾ ਸਾਰਾ ਬਿਹੇਵੀਅਰ ਪਤਾ ਹੁੰਦਾ ਕਿ ਉਹਨੇ ਅੱਜ ਕੀ ਖਾਧਾ, ਈਵਨ ਦੈਨ ਉਹਨਾਂ ਨੂੰ ਇਹ ਵੀ ਪਤਾ ਲੱਗ ਜਾਂਦਾ ਕਿਉਂਕਿ ਸਾਡੇ ਹਾਵ ਭਾਵ ਜਿਹੜੇ ਨੇ ਉਹ ਚੇਂਜ ਹੋ ਜਾਂਦੇ ਨੇ। ਮੈਂ ਜਿਹੜੀ ਸਟੱਡੀ ਕਰ ਰਹੀ ਹਾਂ, ਮੇਰੀ PhD ਦੇ ਰਿਗਾਰਡਿੰਗ ਮੈਂ ਸਪੋਰਟਸ ਫੀਲਡ 'ਤੇ ਸਟੱਡੀ ਕਰ ਰਹੀ ਹਾਂ, ਅਤੇ ਸਾਡੇ ਜੋ ਬੱਚਾ ਸਟੀਰੋਇਡਸ ਲੈਂਦਾ ਉਹਨਾਂ ਦੀ ਬਾਡੀ ਜਿਹੜੀ ਹੈ ਉਹ ਨੋਰਮਲ ਵਿਅਕਤੀ ਨਾਲੋਂ ਬੜੀ ਡਿਫਰੈਂਟ ਹੋ ਜਾਂਦੀ ਹੈ। ਸੋ ਡਿਫਰੈਂਟ ਟਾਈਪ ਦੇ ਉਹਨਾਂ ਨੂੰ ਜਿਵੇਂ ਬ੍ਰੇਨ ਟਿਊਮਰ ਹੋ ਗਿਆ ਜਾਂ ਕੈਂਸਰ ਵਰਗੀਆਂ ਪ੍ਰੋਬਲਮਸ ਜਾਂ ਹਾਰਟ ਅਟੈਕ ਆਉਣਾ, ਸੋ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਜ਼ਿਆਦਾ ਹੁੰਦੀਆਂ ਨੇ, ਸਾਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ।
0: ਤੁਸੀਂ ਦੇਖੋ ਬਸ ਕੁਛ ਕੁਛ ਕੁ ਅਚੀਵਮੈਂਟ ਲੈ ਕੇ ਆਉਣ ਲਈ ਅਸੀਂ ਇੰਨੇ ਗਲਤ ਪ੍ਰੋਡਕਟਸ ਦਾ ਯੂਜ਼ ਕਰਨ ਲੱਗ ਜਾਂਦੇ ਹਾਂ ਤੇ ਸਾਨੂੰ ਉਹਦਾ ਲਾਈਫ ਟਾਈਮ ਸਾਨੂੰ ਉਹਦਾ ਸਾਹਮਣਾ ਕਰਨਾ ਪੈਂਦਾ ਫਿਰ।
1: ਜੀ, ਖਾਸ ਕਰਕੇ ਮੈਂ ਫੀਮੇਲਸ ਨੂੰ ਕਹਾਂਗੀ ਕਿ ਇਸ ਚੀਜ਼ ਤੋਂ ਦੂਰ ਰਹਿਣੀਆਂ ਚਾਹੀਦੀਆਂ, ਕਿਉਂਕਿ ਜੇਕਰ ਫੀਮੇਲਸ ਇਸ ਚੀਜ਼ ਨੂੰ ਯੂਜ਼ ਕਰਦੀਆਂ ਤਾਂ ਉਹ ਆਪਣੀ ਜਨਰੇਸ਼ਨ ਨੂੰ ਆਈ ਥਿੰਕ ਨਹੀਂ ਡਿਵੈਲਪ ਕਰ ਸਕਦੀਆਂ, ਸੋ ਫੀਮੇਲਸ ਦੇ ਉੱਤੇ ਇਹਨਾਂ ਦਾ ਜ਼ਿਆਦਾ ਪ੍ਰਭਾਵ ਪੈਂਦਾ ਅਤੇ ਸਟੀਰੋਇਡਸ ਤੋਂ ਫੀਮੇਲਸ ਨੂੰ ਦੂਰ ਰਹਿਣਾ ਚਾਹੀਦਾ।
0: ਜੀ, ਵੈਸੇ ਫਿਰ ਇਹਦੇ ਨਾਲ ਹੀ ਮੈਂ ਇਹ ਪੁੱਛਾਂਗੀ ਜਿਵੇਂ ਅੱਜ ਕੱਲ੍ਹ ਦੀ ਜਿਹੜੀ ਯੂਥ ਹੈ ਨਾ, ਬੱਚੇ ਨੇ, ਅਗਰ ਉਹ ਆਪਣਾ ਗੇਮਸ ਦੇ ਵਿੱਚ ਸੋਚ ਰਹੇ ਨੇ ਕਿ ਅਸੀਂ ਗੇਮ ਸਟਾਰਟ ਕਰਨੀਆਂ ਨੇ, ਤਾਂ ਤੁਸੀਂ ਉਹਨਾਂ ਨੂੰ ਕਿਵੇਂ ਮਤਲਬ ਮੋਟੀਵੇਟ ਕਰਨਾ ਚਾਹੋਗੇ?
1: ਅੱਜ ਕੱਲ੍ਹ ਯੂਥ ਵਾਸਤੇ ਵੈਸੇ ਬਹੁਤ ਹੀ ਮੋਟੀਵੇਸ਼ਨਲ ਸਟੋਰੀਜ਼ ਵੀ ਨੇ ਜਿਨ੍ਹਾਂ ਨੂੰ ਸੁਣ ਕੇ, ਕਿਉਂਕਿ ਸਾਡੇ ਬਹੁਤ ਵੱਡੇ ਵੱਡੇ ਪਲੇਅਰਸ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੀਆਂ ਸਟੋਰੀਆਂ ਸਟੋਰੀ ਸੁਣ ਕੇ ਉਹ ਆਪਣੇ ਫੀਲਡ ਨੂੰ ਜਿਹੜਾ ਹੈ ਇੰਪਰੂਵ ਕਰਦੇ ਆ। ਮੈਂ ਬੱਚਿਆਂ ਨੂੰ ਵੇਟ ਲਿਫਟਿੰਗ ਸਟਾਰਟ ਕੀਤੀ ਕਾਲਜ
0: जी, तो ये नाल ही मैं एक होर क्वेश्चन पूछूंगी कि जिवें तुसीं क्या कोच दा हुंदा अलग अलग यूट्यूब वीडियोस देखना, तां कि तुहानूं लगदा है वी जिहड़े बच्चे, काफ़ी बच्चे हुंदे ने जिहड़े कुछ कुछ टाइम बाद अपना कोच बदलदे रहिंदे ने,
1: हाँ
0: अगर
1: जी
0: उहनां दा कोई फ्रेंड है वो किसी को लग्गिया होया है, अगर उहदा मैडल आ गया तां वो अपना कोच बदल के उहदे कोल चल जाणगे, जे अगले साल उहदा मैडल नहीं आया फिर वो किसी होर कोच कोल चल जाणगे, कि तुहानूं इहदे पिछे लगदा है कि इस तर्हां अपनी गेम किवें देख रहे ने, मतलब किवें खराब कर रहे ने कह सकदे हां आपां?
1: एक्चुअली मैं जे प्रेफरेंस करा कि सानू हमेशा सेंटर गवर्नमेंट दे स्पोर्ट्स अथॉरिटी ऑफ इंडिया ते या स्टेट गवर्नमेंट दे कोच तो ही सानू जेड़ी है प्रैक्टिस लेनी चाहिए है,
0: जी
1: क्योंकि जेड़े जिन्हां ने जेड़े साढ़े दूसरे कोचिज ने जेड़े नॉर्मल जिन्हां को कोई नेशनल स्पोर्ट्स इंस्टीट्यूट तो कोई डिग्री नहीं है, कोई
0: जी
1: NIS नहीं की, उन्होंने आई थिंक इन्नी नॉलेज भी नहीं है, वो बच्चों को ज़्यादा मिसगाइड करके उन्होंने जल्दी परफॉर्मेंस अचीव करने की कोशिश करते हैं, जिदे करके बच्चे जड़े ने एक कोच तो दूसरे कोच को जाते हैं और आर्ग्यूमेंट्स भी करते हैं एक कोच बारे।
0: पर मैंने इतने ये भी लगता है भी जिवें आप कह रहे हैं कि अगर एक कोच बदल के दूसरे कोच को जाते हैं तां इत्थे वो कोच दी गलती कड्ढन लग जांदे, पर आपां नूं इत्थे खुद देखना चाहिए भी साडी की गलती है,
1: हाँ जी
0: क्योंकि उहनां दा काम है तुहानूं सिखाउणा, उह तां शायद
1: सिखा
0: अपना वधिया सिखा रहे ने, पर अगर तुसीं वो रिजल्ट नहीं लै के आ रहे तां शायद इहदे च कुछ कमी तुहाडे च भी रही होएगी।
1: क्योंकि जिहड़े साडे गवर्नमेंट कोच ने वो कदी नहीं चाहेगा कि साडे बच्चे जिहड़े ने मेडिसिन यूज़ करन,
0: जी
1: ये सारे प्राइवेट कोचिज जिहड़े ने डिफरेंट टाइप के बच्चों नूं मेडिसिन देंदे ने जिहदे करके उन्हां दी अचीवमेंट आउंदी और अपने वाल मोटिवेट करन की कोशिश करते हैं तां वो ज़्यादा प्रभावित होंदे ने वो प्राइवेट कोचिज वाल। सो मैं यही एडवाइस दांगी कि बच्चे हमेशा गवर्नमेंट कोच को ही प्रैक्टिस करन ताकि अपने लाइफ नूं अपने कैरियर नूं सिक्योर करन, क्योंकि लाइफ तो वड्डी कोई चीज़ नहीं है।
0: ते नाल ये भी कहना है कि इको ही कोच रखना चाहिए आपां नूं, बारी बारी कोच नहीं बदलना
1: नहीं,
0: चाहिए।
1: क्योंकि कोच जिहड़ा है मेंटली बच्चे नूं सब जानदा है, फैमिली बैकग्राउंड जानदा है उहदी, और साडी फैमिली दे विच इक जिहड़ा है फैमिली दे नाल अटैच हुंदा है कि ये की इस दी डाइट है, किस तरह इहदा बिहेवियर है, उहदी फैमिली दे नाल साडी फैमिली दे नाल भी उहनां दी बाउंडिंग हो जाँदी है। सो मैं यही एडवाइस कर रही हां कि सानूं कोच जिहड़े ने नहीं बदलने चाहिए, इहदे नाल साडी अपनी जिहड़ी प्लेयर दी है वो इमेज खराब हुंदी है।
0: जी, ते इहदे नाल ही फिर जिहड़े साडे यंग जनरेशन दे जिहड़े मतलब कुड़ियां दे ही कह लो, बाकी तां जिहड़े उहदे उहनां दे पेरेंट्स सुन रहे ने, तां तुसीं उहनां नूं आखरी की सुनेहा देणा चाहोगे?
1: कुड़ियां नूं मैं यही संदेश देना चाहनी हाँ कि कुछ बन के दिखाओ, परमात्मा ने बहुत सोहनी जिंदगी दिती है, जे पेरेंट्स तुहाडे ते विश्वास करते ने सो आपां उहनां दी मिसगाइड ना करिए, उहनां नूं अपने फील्ड दे विच कुछ बन के दिखाइए, जिवें कि हरजिंदर कौर दा तुसीं सुनिया होएगा कि एक छोटे जे पिंड तों उस बच्ची ने कॉमनवैल्थ दे विच मैडल अचीव किया,
0: जी
1: और इसी तरह ही आपां अपने शहर दा अपने देश दा नाम रोशन कर सकते हैं ताकि साडे परिवार दा माण ही इक धी है।
0: जी
1: सो मैं धियां नूं यही एडवाइस दिंदी हाँ कि हमेशा अपनी फैमिली दी पग दा ध्यान रखियो, जे तुहाडे ते ओह विश्वास करदे ने ते तुसीं उहनां ते ज़्यादा विश्वास करके अपने लाइफ दे विच जिहड़ा है सिक्योर होवो।
0: ठीक है हरजीत जी, फिर तुसीं साडे नाल जुड़े, साडे नाल अपने विचार सांझे कीते, इहदे लई मेरे वल्लों ते साडे पूरे आकाशवाणी परिवार वल्लों तुहाडा बहुत बहुत धन्नवाद।
1: मैं भी इत्थे सारे आकाशवाणी दे परिवार दा अते जो जिन्ने भी दर्शक देख रहे ने उन्हां सारेयां दा धन्नवाद करदी हां, और जिन्हां ने मैनूं इस फील्ड दे विच इस स्टेज दे उत्ते मौका दित्ता।
2: ਇਸੀ ਪ੍ਰੋਗਰਾਮ ਖੇਡ ਸੰਸਾਰ ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਗੱਲਬਾਤ ਸੁਣ ਰਹੇ ਸੀ ਵੀਰਤੇ ਪਾਵਰ ਲਿਫਟਰ ਐਥਲੀਟ ਹਰਜੀਤ ਕੌਰ ਹੋਰਾਂ ਨਾਲ। ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸਨ ਆਨੰਦਤਾ ਸ਼ਰਮਾ।
3: ਚਿੜੀ ਉੱਠ, ਤੋਤਾ ਉੱਠ, ਕਾਂ ਉੱਠ, ਗਟਾਰ ਉੱਠ, ਮੋਰ ਉੱਠ।
4: ਉੱਡ ਗਏ ਪੁੱਤ, ਹੁਣ ਨਹੀਂ ਆਉਂਦੇ, ਹੁਣ ਤਾਂ ਸਾਰੇ ਹੀ ਉੱਡ ਗਏ।
3: ਹਾਏ ਸੱਚੀ ਬੀਬੀ, ਪਹਿਲਾਂ ਆਪਣੀ ਨਿੰਮ ਤੇ ਕਿੰਨੇ ਤੋਤੇ, ਗਟਾਰਾਂ, ਚਿੜੀਆਂ ਹੁੰਦੀਆਂ ਸੀ, ਹੁਣ ਤਾਂ ਨਿੰਮ ਵੀ ਸੁੱਕ ਗਈ ਤੇ ਕੋਈ ਪੰਛੀ ਨਹੀਂ ਦਿਸਦਾ ਹੁਣ ਤਾਂ ਜਮਾਂ ਵੀ।
4: ਹੋਰ ਪੁੱਤ, ਕੁਛ ਤਾਂ ਦਰਖਤ ਲੋਕਾਂ ਨੇ ਉਈ ਨਹੀਂ ਛੱਡੇ, ਕਦੇ ਵੱਢਤੇ, ਕਦੇ ਅੱਗ ਲਾ ਕੇ ਫੂਕਤੇ। ਆ ਬੱਚੇ ਦਰਖਤਾਂ ਨੂੰ ਪਤਾ ਨਹੀਂ ਕਿਹੜੀ ਚੰਦਰੀ ਜੈ ਖਾਣੇ ਦੀ ਬਿਮਾਰੀ ਲੱਗ ਗਈ, ਇਹ ਵੀ ਸਾਰੇ ਹੀ ਸੁੱਕ ਗਏ।
3: ਬੀਬੀ, ਮੈਂ ਨਾ ਪਾਪੇ ਤੋਂ ਆਲਣਾ ਮੰਗਾਉਣਾ ਬਾਜ਼ਾਰ ਤੋਂ, ਫੇਰ ਤਾਂ ਚਿੜੀ ਆਊਗੀ ਨਾ।
4: ਪੁੱਤ, ਚਿੜੀ ਆਲਣਾ ਟੰਗਣ ਨਾਲ ਨਹੀਂ ਆਉਣੀ, ਚਿੜੀ ਤਾਂ ਰੁੱਖ ਲਾਉਣ ਨਾਲ ਆਊਗੀ, ਨਾਲੇ ਫੇਰ ਕੱਲੀ ਚਿੜੀ ਨੀ, ਸਾਰੇ ਹੀ ਪੰਛੀ ਮੁੜ ਆਉਣਗੇ।
3: ਚੱਲ ਬੀਬੀ, ਫਿਰ ਟੋਆ ਪੱਟੀਏ, ਮੈਂ ਤਾਂ ਹੁਣੇ ਨਵੀਂ ਨਿੰਮ ਲਾਊਂਗਾ।
5: ਗੁਰੂਆਂ ਨੇ ਇਹ ਦੱਸਿਆ, ਬਲਿਹਾਰੀ ਕੁਦਰਤ ਵਸਿਆ, ਕੁਦਰਤ ਨੂੰ ਲਓ ਸੰਭਾਲ,
6: ਨਹੀਂ ਹੋਵਾਂਗੇ ਹਾਲੋਂ ਬੇਹਾਲ।
2: ਐਫਐਮ ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। 9:45 ਹੋਏ ਨੇ ਹੁਣ ਤੋਂ ਕੁਝ ਚਿਰ ਬਾਅਦ ਸਮਾਚਾਰ ਸੰਧਿਆ ਤਹਿਤ ਸਮਾਚਾਰ ਨਸ਼ਰ ਹੋਣਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 9 ਵਜੇ ਤੋਂ 10 ਵਜੇ ਤੱਕ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਦੇ ਪ੍ਰੋਗਰਾਮ ਰਿਲੇਅ ਹੋਣਗੇ।

ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਮੁੰਬਈ ਦੇ ਪ੍ਰੋਗਰਾਮ 100.2 MHz 'ਤੇ ਤੁਸੀਂ ਸੁਣ ਰਹੇ ਹੋ ICC ਮਹਿਲਾ ਕ੍ਰਿਕਟ ਆਸਟ੍ਰੇਲੀਆ ਅਤੇ ਵੈਸਟ ਇੰਡੀਜ਼ ਦਰਮਿਆਨ ਖੇਡੇ ਜਾ ਰਹੇ ਇੱਕ ਰੋਜ਼ਾ ਮੁਕਾਬਲੇ ਦੀ ਬੋਲ ਬਾਏ ਬੋਲ ਕਮੈਂਟਰੀ ਅਤੇ ਲਾਈਵ ਸਟ੍ਰੀਮਿੰਗ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ। ਇਸ ਵੇਲੇ ਰਾਤ ਦੇ 10 ਵਜੇ ਨੇ। ਹੁਣ ਇੱਕ ਨਜ਼ਰ ਅੱਜ ਦੇ ਦਿਨ ਬੀਤੀਆਂ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ 'ਤੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ 26 ਤੋਂ ਵੱਧ ਦੇਸ਼ਾਂ ਨਾਲ 28 ਪ੍ਰਵਾਸ ਅਤੇ ਆਵਾਜਾਈ ਭਾਈਵਾਲੀ ਸਮਝੌਤਿਆਂ 'ਤੇ ਦਸਤਖਤ ਕੀਤੇ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਦਿਆਰਥੀਆਂ ਨੂੰ ਸਿੱਖਿਆ ਨੂੰ ਇੱਕ ਨਿਆਂਪੂਰਨ ਅਤੇ ਸਮਾਵੇਸ਼ੀ ਸਮਾਜ ਦੇ ਨਿਰਮਾਣ ਲਈ ਇੱਕ ਸਾਧਨ ਵਜੋਂ ਵਰਤਣ ਦਾ ਸੱਦਾ ਦਿੱਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇੱਕ ਮਜ਼ਬੂਤ ਆਰਥਿਕਤਾ ਮਜ਼ਬੂਤ ਰੱਖਿਆ ਸਮਰੱਥਾਵਾਂ ਦੀ ਨਹੀਂ ਹੈ। ਜਨਰਲ ਧੀਰਜ ਸੇਠ ਨੇ 31ਵੇਂ ਫੌਜ ਮੁਖੀ ਵਜੋਂ ਅਹੁਦਾ ਸੰਭਾਲਿਆ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੜਕ ਸੁਰੱਖਿਆ ਵਿੱਚ ਜਨਤਕ ਹਿੱਸੇਦਾਰੀ ਦਾ ਸੱਦਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਸੰਬੰਧੀ ਅੱਜ 50 ਮੋਬਾਈਲ ਡਾਕੂਮੈਂਟਰੀ ਵੈਨਾਂ ਨੂੰ ਰਵਾਨਾ ਕੀਤਾ। ਸੰਗਰੂਰ ਵਿੱਚ ਓਲੰਪਿਕ ਪੱਧਰ 'ਤੇ

ਸਵਿਮਿੰਗ ਪੂਲ ਦਾ ਉਦਘਾਟਨ ਵੀ ਕੀਤਾ। ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ਪੂਰੀ ਧਾਰਮਿਕ ਸ਼ਰਧਾ ਨਾਲ ਮਨਾਇਆ ਜਾ ਰਿਹਾ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਅੱਜ ਪਟਿਆਲਾ ਵਿਖੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਡਰੇਨੇਜ ਪ੍ਰਬੰਧਾਂ ਦਾ ਜਾਇਜ਼ਾ ਲਿਆ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਅੰਤਰਰਾਸ਼ਟਰੀ ਹਥਿਆਰ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਦਿਆਂ ਚਾਰ ਮੁਲਜ਼ਮਾਂ ਨੂੰ ਚਾਰ ਪਿਸਤੌਲਾਂ ਅਤੇ ਪੰਜ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ। ਮੌਸਮ ਵਿਭਾਗ ਨੇ ਕੱਲ੍ਹ ਪਹਿਲੀ ਤੋਂ 6 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਬਾਰਿਸ਼ ਅਤੇ ਤਾਪਮਾਨ ਵਿੱਚ ਗਿਰਾਵਟ ਦੀ ਪੇਸ਼ੀਨਗੋਈ ਕੀਤੀ ਹੈ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਪ੍ਰਮੁੱਖ ਸਰਗਰਮੀਆਂ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਲਾਈਵ ਸਟ੍ਰੀਮਿੰਗ ਜ਼ਰੀਏ ਐਪ ਨਿਊਜ਼ ਔਨ AIR ਪ੍ਰਸਾਰ ਭਾਰਤੀ ਤੇ। ਸਮਾਂ ਇਸ ਵੇਲੇ 10:02 ਹੋਏ ਨੇ। ਪੇਸ਼ ਹੈ ਤੁਹਾਡਾ ਪਸੰਦੀਦਾ ਪ੍ਰੋਗਰਾਮ ਪੰਜਾਬੀ ਤੜਕਾ। ਆਕਾਸ਼ਵਾਣੀ ਪਟਿਆਲਾ ਦੇ ਤਮਾਮ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ 'ਚ ਇਸਤਕਬਾਲ ਕਰਦੇ ਹਾਂ ਜੀ ਆਇਆਂ ਨੂੰ। ਗਗਨਦੀਪ ਸਿੰਘ ਵੱਲੋਂ ਦੋਵੇਂ ਹੱਥ ਜੋੜ ਬੁਲਾਈ, ਸਤਿ ਸ੍ਰੀ ਅਕਾਲ, ਨਮਸਕਾਰ ਕਬੂਲ ਕਰੋ। ਇਸ ਪ੍ਰੋਗਰਾਮ ਤਹਿਤ ਸਿਲਸਿਲਾ ਹੁੰਦਾ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨ ਦਾ ਜ਼ਰੀਆ ਬਣਦਾ ਜੀ ਵਟਸਐਪ। ਵਟਸਐਪ 'ਤੇ ਤੁਸੀਂ ਸੁਨੇਹਾ ਭੇਜਣਾ ਨੰਬਰ 94650-0268 'ਤੇ, 9465002668 'ਤੇ। ਤੁਹਾਡੇ ਸੁਨੇਹਿਆਂ ਦਾ ਸਾਨੂੰ ਬੜੀ ਸ਼ਿੱਦਤ ਨਾਲ ਇੰਤਜ਼ਾਰ ਹੈ। ਅੱਜ ਦੇ ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼ ਤੁਹਾਡੀ ਨਜ਼ਰ ਕਰਾਂਗੇ ਨਛੱਤਰ ਗਿੱਲ ਅਤੇ ਜਸਪਿੰਦਰ ਨਰੂਲਾ ਦੀਆਂ ਆਵਾਜ਼ਾਂ 'ਚ। ਇਹ ਗੀਤ ਸੁਣਨ ਦੇ ਖੁਆਇਸ਼ਮੰਦ ਨੇ ਬ੍ਰੈਂਪਟਨ ਓਨਟਾਰੀਓ ਕੈਨੇਡਾ ਤੋਂ ਜਸਪ੍ਰੀਤ ਸਿੰਘ, ਰਿੰਸ਼ੂ ਵਿਰਦੀ, ਮੋਹਿਤ ਅਤੇ ਸ਼ਵੇਤਾ ਗਰਗ। ਓਟਵਾ ਓਨਟਾਰੀਓ ਤੋਂ ਅਮਨਦੀਪ ਕੌਰ, ਲੰਡਨ ਤੋਂ ਸਿਮਰਨਜੀਤ ਸਿੰਘ ਅਤੇ ਸਟ੍ਰੈਟਫੋਰਡ ਤੋਂ ਹਰਕੀਰਤ ਸਿੰਘ ਅਤੇ ਮਨਿੰਦਰ ਕੌਰ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ, ਰੋਹਿਤ, ਰਿਤੇਸ਼, ਸ਼ਿਖਾ, ਪ੍ਰੀਤਿਸ਼ਾ ਅਤੇ ਮੈਕਸ।

ਆਵਾਜ਼ਾਂ ਤੁਸੀਂ ਸੁਣੀਆਂ ਨਛੱਤਰ ਗਿੱਲ ਅਤੇ ਜਸਪਿੰਦਰ ਨਰੂਲਾ ਦੀਆਂ। ਅਗਲੀ ਆਵਾਜ਼ ਤੁਹਾਡੇ ਰੇਡੀਓ ਸੈੱਟ 'ਤੇ ਆਏਗੀ ਸਾਬਰਕੋਟੀ ਦੀ। ਇਸ ਗੀਤ ਲਈ ਸੁਨੇਹਾ ਭੇਜਿਆ ਹੈ ਛੋਟੀ ਬਲੀਆ ਮੁੰਬਈ ਤੋਂ ਅਹਿਮਦ ਬਾਈ ਫੂਲ ਵਾਲੇ, ਦੁਖਨਾ ਸਦਫ, ਜੂਹੀ ਇਕਬਾਲ, ਇਮਰਾਨ ਅਹਿਮਦ, ਆਮਨਾ ਨਸਰੀਨ, ਆਸਮਾ ਪਰੀ, ਰਾਬੀਆ ਅਤੇ ਆਸ਼ੂ ਅਹਿਮਦ ਹੋਰਾਂ ਨੇ। ਹਰਜਿੰਦਰ ਸਿੰਘ ਭਾਟੀਆ, ਇੰਜਲ ਸੋਨੂ ਅਤੇ ਪੱਪੀ ਭਾਟੀਆ ਲਿਖਦੇ ਨੇ ਜਮਸ਼ੇਦਪੁਰ ਤੋਂ। ਪਿੰਡ ਜਾਖੋਦ ਰਾਜਸਥਾਨ ਤੋਂ ਸ਼ੰਭੂ ਦਿਆਲ ਖੱਟਕ, ਬਿਮਲਾ ਦੇਵੀ, ਅਮਰਜੀਤ ਖੱਟਕ, ਸੁੰਦਰ ਲਾਲ ਖੱਟਕ, ਯੋਗੇਸ਼ ਕੁਮਾਰ, ਦੀਪਕ ਅਤੇ ਪੂਜਾ ਖੱਟਕ। ਸਬਜ਼ੀ ਮੰਡੀ ਝੰਜਰ ਤੋਂ ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ, ਮੰਜੂ, ਮਯੰਕ ਭਾਟੀਆ। ਹਨੂਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ, ਜੇ ਐਸ ਨਾਇਕ, ਸ਼ੋਭਾ ਨਾਇਕ ਅਤੇ ਇਹਨਾਂ ਦਾ ਸਾਰਾ ਡਾਗਲਾ ਪਰਿਵਾਰ। ਪਿੰਡ ਝੰਜੇੜੀ ਤਹਿਸੀਲ ਖਰੜ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਲਿਆਕਤ ਅਲੀ, ਨੀਸ਼ਾ, ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਅਤੇ ਇਹਨਾਂ ਦੇ ਹੋਰ ਸਾਥੀ। ਵਿਜੇ ਵਿਜੇਤਾ, ਵਿਕਰਾਂਤ, ਸਪਨਾ, ਆਰਵ ਅਤੇ ਓਜਸਵੀ ਲਿਖਦੇ ਨੇ। ਇਹਨਾਂ ਸਰੋਤਿਆਂ ਨੇ ਆਪਣਾ ਸਰਨਾਵਾ ਨਹੀਂ ਲਿਖਿਆ, ਕੇਵਲ ਨਾਮ ਭੇਜੇ ਨੇ। ਮੁਹੱਲਾ ਮਨਸੂਰ, ਗੰਜ ਡੁੰਡਵਾਰਾ, ਉੱਤਰ ਪ੍ਰਦੇਸ਼ ਤੋਂ ਆਫਤਾਬ ਅੰਸਾਰੀ, ਰਿਆਜ਼ ਅੰਸਾਰੀ, ਮੁਹੰਮਦ ਕੈਫ, ਅਨਵਰ, ਲੁਬਨਾ ਅੰਸਾਰੀ ਅਤੇ ਆਲੀਆ ਅੰਸਾਰੀ। ਮੋਤਾਲਾ ਮਹਾਰਾਸ਼ਟਰ ਤੋਂ ਲਿਖਣ ਵਾਲੇ ਸਰੋਤਾਂ ਨੇ ਵਿਜੇ ਸੁਰਲਕਰ, ਰਤਨਮਾਲਾ ਸੁਰਲਕਰ ਅਤੇ ਆਰਤੀ ਗੌਰੀ ਓਮ। ਮੋਹਾਲਾ ਹਲਵਾਈਨ ਸ਼ੇਰਕੋਟ ਜ਼ਿਲ੍ਹਾ ਬਿਜਨੌਰ ਤੋਂ ਮੁਹੰਮਦ ਵਖਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਤਿਆਰਾ ਬੇਗਮ, ਨਸਰੀਨ, ਰੋਜ਼ੀ, ਸਾਜਦਾ ਰਾਣੀ ਅਤੇ ਹਿਨਾ ਕੌਸਰ।

ਚੌਕ ਬੱਤੀਆਂ ਵਾਲਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ ਮਾਧੋਪੁਰੀ, ਰਾਜਕੌਰ, ਜੋਤੀ ਗੋਲਡੀ, ਬੱਬੂ ਟਿਵਾਣਾ ਅਤੇ ਇਹਨਾਂ ਦੇ ਸਾਥੀ। ਅਗਲੇ ਸਰੋਤਾ ਨੇ ਸਹਾਰਨਪੁਰ ਤੋਂ ਆਸ਼ਾ ਨਾਰੰਗ, ਸੋਨਾਲੀ ਅਤੇ ਸੁਰੇਸ਼ ਨਾਰੰਗ। ਸ਼ਾਸਤਰੀ ਨਗਰ ਬੋਰਡ ਸ਼ਹਿਰ ਤੋਂ ਕਿਸਨ ਸਪਕਾਲ ਅਤੇ ਆਸ਼ਾ ਸਪਕਾਲ। ਚੰਡੀਗੜ੍ਹ ਸਿਟੀ ਤੋਂ ਬਿਮਲਾ ਅਤੇ ਸਤੀਸ਼ ਅਨੇਜਾ। ਮਨਾਲੀ ਹਿਮਾਚਲ ਪ੍ਰਦੇਸ਼ ਤੋਂ ਹਰਸ਼, ਵਿਨੇ, ਵਿਨੀਤ ਅਤੇ ਰੋਜਸ ਭਾਈ।

ਪ੍ਰੋਗਰਾਮ ਪੰਜਾਬੀ ਤੜਕਾ ਦਾ ਤੁਸੀਂ ਲੁਤਫ ਲੈ ਰਹੇ ਹੋ ਲਾਈਵ ਸਟ੍ਰੀਮਿੰਗ ਜ਼ਰੀਏ ਐਪ ਨਿਊਜ਼ ਔਨ AIR ਤੇ। ਪ੍ਰੋਗਰਾਮ ਪੰਜਾਬੀ ਤੜਕਾ 'ਚ ਆਪਣੀ ਫਰਮਾਇਸ਼ ਪੂਰੀ ਕਰਵਾਉਣ ਲਈ ਤੁਸੀਂ ਸਾਡੇ ਤੱਕ ਸੁਨੇਹਾ ਭੇਜ ਸਕਦੇ ਹੋ। ਨੰਬਰ ਹੈ 94956508 9465002668 ਤੇ। ਅਗਲੀ ਆਵਾਜ਼ ਦਿਲਜੀਤ ਦੋਸਾਂਝ ਦੀ ਤੁਹਾਨੂੰ ਸੁਣਵਾਵਾਂਗੇ। ਇਸ ਗੀਤ ਨੂੰ ਸੁਣਨ ਲਈ ਫਰਮਾਇਸ਼ ਭੇਜੀ ਹੈ ਕੋਲ ਸਿਟੀ ਬਰਕਾ ਕਾਨਾ ਤੋਂ, ਅਫਜ਼ਾਲ ਤਾਜ, ਸ਼ਾਹਿਨਾ ਸੁਲਤਾਨਾ, ਸੋਨੂ, ਤਸਨੀਮ, ਨਿਪੀ ਸਾਹਨੀ ਅਤੇ ਮੁਹੰਮਦ ਅਫਜ਼ਲ ਮਲਿਕ ਹੋਰਾਂ ਨੇ। ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ, VP ਰਾਂਝੂ, ਅਸ਼ੋਕ, ਸੁਸ਼ੀਲ, BK ਪੁਰੀ, ਕੈਲਾਸ਼, ਨੀਲਮ, ਰਮਾਪੁਰੀ ਅਤੇ ਇਹਨਾਂ ਦੇ ਸਾਥੀ। ਰਣਜੀਤ ਵਿਹਾਰ ਸਰਹੰਦ ਰੋਡ ਪਟਿਆਲਾ ਤੋਂ ਲਿਖਣ ਵਾਲੇ ਸਰੋਤਾ ਨੇ ਹੁਸਨਜੀਤ ਸਿੰਘ, ਨਵਜੋਤ ਕੌਰ ਅਤੇ ਹਰਜੋਤ ਸਿੰਘ। ਉੱਤਨ ਮਗਰ ਦਿੱਲੀ ਤੋਂ ਬੋਧਰਾਜ, ਖੋਰਵਾਲ, ਕਮਲਾ ਰਾਣੀ, ਗੀਤਿਕਾ ਅਤੇ ਭਾਨੂ ਪ੍ਰਕਾਸ਼। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਚਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ। ਅਗਲੇ ਫਰਮਾਇਸ਼ਕਰਤਾ ਨੇ ਦੁਰਗਾ ਕਲੋਨੀ ਹਾਂਸੀ ਤੋਂ ਰਾਜੂ ਮਿਗਲਾਨੀ, ਬਬੀਤਾ, ਸੁਭਾਸ਼ ਯੋਗੀ ਅਤੇ ਬੱਬੂ। ਬਹਾਦੁਰਗੰਜ ਗਾਜ਼ੀਪੁਰ ਤੋਂ ਆਜ਼ਾਦ ਅਲੀ ਅਨਵਰ, ਰਿਜ਼ਵਾਨਾ ਪਰਵੀਨ ਅਤੇ ਅਬਦੁੱਲਾ ਆਜ਼ਾਦ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ, CT ਦੀਵਾਨਾ ਅਤੇ ਇਹਨਾਂ ਦੇ ਸਾਥੀ। ਸਵਰਨ ਸਿੰਘ ਦੌਲੇਵਾਲਾ ਲਿਖਦੇ ਨੇ, ਸਵਰਨ ਸਿੰਘ ਪਿੰਡ ਦੌਲੇਵਾਲਾ, ਜ਼ਿਲ੍ਹਾ ਮੋਗਾ ਤੋਂ ਲਿਖਦੇ ਨੇ। ਪਿੰਡ ਚੌਧਰੀਵਾਸ ਹਰਿਆਣਾ ਤੋਂ ਮਾਂਗੇ ਰਾਮ ਸਤੌੜ, ਰਿਤੂ ਸਿੰਘ, ਹਿਮਾਨੀ, ਸ਼ੁਭਮ ਅਤੇ ਯਸ਼ ਕੁਮਾਰ।

0: ਅਸੀਂ ਹਾਂ। ਕੁਦਰਤ ਤਾਂ ਲੱਖ ਆਕਾਸ਼ਾਂ 'ਚ ਆਕਾਸ਼ ਹੈ, ਕਤਾਰ 'ਚ ਤਾਂ ਅਸੀਂ ਹਾਂ। ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ। ਲੁਕ ਤਾਂ ਅਸੀਂ ਰਹੇ ਹਾਂ, ਗੁੱਝੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ। ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ।
1: ਪੰਜਾਬੀ ਤੜਕਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਲਾਈਵ ਸਟ੍ਰੀਮਿੰਗ ਅਤੇ ਐਪ ਨਿਊਜ਼ ਔਨ AIR 'ਤੇ। ਅਗਲੀਆਂ ਆਵਾਜ਼ਾਂ ਹਰਜੀਤ ਹਰਮਨ ਅਤੇ ਸਾਥੀਆਂ ਦੀਆਂ ਸੁਣਨ ਦੇ ਖੁਆਇਸ਼ਮੰਦ ਨੇ। ਏਟਾ ਉੱਤਰ ਪ੍ਰਦੇਸ਼ ਤੋਂ ਐਮ ਫਾਰੂਖ ਸ਼ੇਖ, ਸ਼ੇਖ ਸ਼ਾਮਾ ਪਰਵੀਨ, ਸਾਇਮਾ ਫਾਰੂਖ, ਸਰਫਰਾਜ਼ ਸ਼ੇਖ, ਗੁਲ ਫਰਾਖ ਸ਼ੇਖ ਅਤੇ ਮੁਸਕਾਨ। ਪਿੰਡ ਕਲਿਆਣ ਮਲਕਾ, ਜ਼ਿਲ੍ਹਾ ਬਠਿੰਡਾ ਤੋਂ ਅੰਮ੍ਰਿਤਪਾਲ ਸਿੰਘ, ਪਰਮਿੰਦਰ ਕੌਰ। ਪਿੰਡ ਪੰਗੌਰੀ ਤੋਂ ਲਿਖਣ ਵਾਲੇ ਸਰੋਤਾਂ ਨੇ ਗੁਰਪ੍ਰੀਤ ਸਿੰਘ ਤੰਗੌਰੀ, ਮਾਫ਼ ਕਰਨਾ ਇਹਨਾਂ ਦੇ ਪਿੰਡ ਦਾ ਨਾਮ ਹੈ, ਪਿੰਡ ਤੰਗੌਰੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ। ਮਥੁਰਾ ਤੋਂ ਲੁਬਨਾ ਅੰਸਾਰੀ, ਸਭਾ ਅੰਸਾਰੀ, ਗੁਲਿਸਤਾਨ ਰਾਣੀ, ਨੰਦਿਨੀ ਅਤੇ ਅੰਜਲੀ। ਕਿਸ਼ੋਰ ਨਗਰ ਅਮਰਾਵਤੀ ਤੋਂ ਹਿਰਾਮਨ ਸ਼ੇਂਡੇ, ਸ਼ਿਲਾ ਦੇਵੀ ਅਤੇ ਸਿਧਾਰਥ ਗੁੰਡਾ ਨੇ। ਬਿਹਾਰੀ ਕਲੋਨੀ ਦਿੱਲੀ ਤੋਂ ਤੁਲਸੀ ਮਸਕੀਨ, ਚੇਤਾਨਿਆ ਅਤੇ ਆਸ਼ੀਸ਼ ਰਾਜਾ। ਮਾਡਲ ਟਾਊਨ ਕਰਨਾਲ ਤੋਂ ਸੁਧੀਰ, ਨੂਤਨ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਪ੍ਰਤਿਭਾ ਸ਼ਰਮਾ, ਇਸ਼ਪ੍ਰੀਤ ਸ਼ਰਮਾ, ਸੁਹਾਨੀ ਸ਼ਰਮਾ, ਪੰਕਜ, ਰੋਹਿਤ, ਮੀਨਾਕਸ਼ੀ ਅਤੇ ਇਹਨਾਂ ਦੇ ਸਾਥੀ। ਗ੍ਰਾਮ ਕਰੇਲੀ ਬਰੇਲੀ ਤੋਂ ਮੁਹੰਮਦ ਆਮਿਰ ਅੰਸਾਰੀ, ਨਸਰੀਨ, ਸ਼ਮਾ ਸ਼ਮੀਮ ਅਤੇ ਮਾਹਿਨੂਰ ਅੰਸਾਰੀ। ਆਦਰਸ਼ ਨਗਰ ਬਠਿੰਡਾ ਤੋਂ ਅਸ਼ੋਕ ਗਰੋਵਰ, ਪਰਵੀਨ, ਵਿਕਰਮਜੀਤ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ। ਬ੍ਰੈਂਪਟਨ ਕੈਨੇਡਾ ਤੋਂ ਨਿਖਿਲ ਭਾਟੀਆ, ਨੀਤੀ ਅਤੇ ਮਹਿਰੀਨ ਭਾਟੀਆ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ, ਵਿਸ਼ਾਲ ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਆਹੋਜਾ। ਸ਼ਾਹਦਰਾ ਦਿੱਲੀ ਤੋਂ ਵੀਨਾ ਮਸਕੀਨ, ਤੁਲਸੀ, ਆਸ਼ੀਸ਼ ਰਾਜਾ। ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਅਤੇ ਕੇਸ਼ੂ ਰਿਧਾਨ ਖੁਰਾਨਾ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ, ਯੋਗੇਸ਼, ਮੈਂਡੀ ਸ਼ਰਮਾ, ਸੌਰਵ, ਸਾਇਨਾ ਅਤੇ ਨਿਵਾਨ ਸ਼ਰਮਾ। ਮੇਰਠ ਕੈਂਟ ਤੋਂ

ਹਰਜੀਤ ਹਰਮਨ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ ਗਾਏ ਇਸ ਗੀਤ ਦੇ ਨਾਲ ਹੀ ਅੱਜ ਦਾ ਪੰਜਾਬੀ ਤੜਕਾ ਪ੍ਰੋਗਰਾਮ ਖਤਮ ਕਰਨ ਦੀ ਗਗਨਦੀਪ ਸਿੰਘ ਚਾਹੁੰਦਾ ਇਜਾਜ਼ਤ। ਜਿਨ੍ਹਾਂ ਸਰੋਤੇ ਨੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਨਾਲ ਸਾਂਝ ਪਾਈ, ਆਪਣੀਆਂ ਫਰਮਾਇਸ਼ਾਂ ਪੂਰੀਆਂ ਕਰਵਾਈਆਂ, ਉਹਨਾਂ ਦੇ ਅਸੀਂ ਸ਼ੁਕਰਗੁਜ਼ਾਰ ਹਾਂ। ਅਤੇ ਮੈਸੇਜਿਸ ਦੀ ਬਹੁਤਾਤ ਕਰਕੇ, ਸਮੇਂ ਦੀ ਕਮੀ ਕਰਕੇ ਜਿਨ੍ਹਾਂ ਸਰੋਤਿਆਂ ਨੂੰ ਅਸੀਂ ਪ੍ਰੋਗਰਾਮ 'ਚ ਸ਼ਾਮਲ ਨਹੀਂ ਕਰ ਪਾਏ, ਅਸੀਂ ਖਿਮਾ ਦੇ ਵੀ ਯਾਚਕ ਹਾਂ। 100.2 MHz 'ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। 100.2 MHz 'ਤੇ ਤੁਸੀਂ ਸੁਣ ਰਹੇ ਹੋ ICC ਮਹਿਲਾ ਕ੍ਰਿਕਟ ਵਰਲਡ ਕੱਪ ਦੌਰਾਨ ਆਸਟ੍ਰੇਲੀਆ ਅਤੇ ਵੈਸਟ ਇੰਡੀਜ਼ ਦੌਰਾਨ ਖੇਡੇ ਗਏ ਇੱਕ ਦਿਵਸੀਆ ਮੁਕਾਬਲੇ ਦੀ ਬਾਲ ਬਾਏ ਬਾਲ ਕਮੈਂਟਰੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਆਸਟ੍ਰੇਲੀਆ ਨੇ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਅਤੇ ਲਾਈਵ ਸਟ੍ਰੀਮਿੰਗ 'ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰਜਨੀਕਾਂਥਾ। ਸੁਨਹਿਰੀ ਦੌਰ ਦੇ ਨਖਮੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ। ਪਹਿਲੀ ਆਵਾਜ਼ ਲਤਾ ਮੰਗੇਸ਼ਕਰ ਦੀ ਹੈ, ਨਖਮਾ ਫਿਲਮ ਅਨਪੜ੍ਹ 'ਚੋਂ। ਮਹਿਦੀ ਅਲੀ, ਰਾਜਾ ਮਹਿਦੀ ਅਲੀ ਖਾਨ ਦੇ ਬੋਲ ਅਤੇ ਮਦਨ ਮੋਹਨ ਦਾ ਸੰਗੀਤ।

0: ਅਕਾਸ਼ ਤਾਂ ਅਸੀਂ ਹਾਂ, ਕੁਦਰਤ ਤਾਂ ਲੱਖ ਆਕਾਸ਼ਾਂ ਚ ਆਕਾਸ਼ ਹੈ, ਕਤਾਰ ਚ ਤਾਂ ਅਸੀਂ ਹਾਂ, ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ, ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ।
1: ਵਾਤਾਵਰਣ ਬਚਾਓ, ਧਰਤੀ ਬਚਾਓ।